ਅਨਪੜ੍ਹ ਵੀ ਗਾਵਾਂ ਮੱਝਾਂ ਚਰਾਉਂਦਾ ਭਗਤ ਧਰਨੇ ਬਾਰੇ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਕਿ ਜਦੋਂ ਇਨਸਾਨ ਸੱਚੇ ਮਨੋਂ ਉਸ ਪਰਮੇਸ਼ਰ ਦੀ ਭਗਤੀ ਕਰਦਾ ਉਹਦਾ ਨਾਮ ਲੈਂਦਾ ਹੈ ਤਾਂ ਉਹ ਪਰਮੇਸ਼ਰ ਕਿਸ ਤਰ੍ਹਾਂ ਆ ਕੇ ਮਿਲਦਾ ਜਿਵੇਂ ਧੰਨੇ ਨੂੰ ਮਿਲਿਆ ਭਾਈ ਗੁਰਦਾਸ ਜੀ ਇਸ ਤਰ੍ਹਾਂ ਬਿਆਨ ਕਰਦੇ।

ਬਾਹਮਣ ਮੰਦਰ ਦੇ ਪੁਜਾਰੀ ਨੂੰ ਕਿ ਧੰਨਾ ਗਾਵਾਂ ਨੂੰ ਚਰਾਉਣ ਵਾਸਤੇ ਜਦੋਂ ਘਰੋਂ ਜਾਂਦਾ ਤਾਂ ਰਸਤੇ ਵਿੱਚ ਇੱਕ ਮੰਦਰ ਪੈਂਦਾ। ਧੰਨਾ ਦੇਖਦਾ ਮੰਦਰ ਦਾ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ, ਉਹਨਾਂ ਨੂੰ ਨਵਾਉਂਦਾ, ਉਹਨਾਂ ਦੀ ਆਰਤੀ ਕਰਦਾ। ਧੰਨਾ ਬੜਾ ਹੈਰਾਨ ਹੁੰਦਾ।

ਨੇ ਡਿੱਠਾ, ਡਿੱਠਾ ਕਹਿੰਦੇ ਨੇ ਦੇਖਣਾ, ਤੰਨਾ ਰੋਜ ਦੇਖਦਾ ਕਿ ਇਹ ਪੰਡਿਤ ਪੱਥਰ ਦੀਆਂ ਮੂਰਤੀਆਂ ਨੂੰ ਨਵਾਉਂਦਾ ਹੈ। ਪੁੱਛੇ ਬਾਹਮਣ ਆਖ ਸੁਣਾਵੇ, ਤੇ ਇੱਕ ਦਿਨ ਤੰਨੇ ਨੇ

ਨਾ ਪੁਜਾਰੀ ਕੋਲੋਂ ਇੱਕ ਠਾਕੁਰ ਮੈਂ ਲੈ ਲੋ, ਹੋ ਸਕਦਾ ਹੈ ਮੇਰੀ ਗਰੀਬੀ ਕੱਟੀ ਜਾਵੇ। ਧੰਨਾ ਸੀ ਭੋਲਾ ਅਨਪੜ। ਧੰਨਾ ਕਹਿਣ ਲੱਗਾ, ਚੰਗਾ ਫਿਰ ਪੰਡਿਤ ਜੀ, ਇਸ ਤਰ੍ਹਾਂ ਕਰੋ ਇੱਕ ਠਾਕੁਰ

ਕੰਮਕਾਰ ਇਹ ਕੋਈ ਮਖੌਲ ਹੈ? ਮੰਦਿਰ ਵਿੱਚ ਮੂਰਤੀ ਚੁੱਕ ਕੇ ਮੈਂ ਤੈਨੂੰ ਦੇ ਦਿਆਂ, ਪਰ ਜਿਹੜਾ ਧਰਨਾ ਹੈ ਇਹਦੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਸੇਵਾ

ਤੇ ਪੁਜਾਰੀ ਹੋਰ ਗੁੱਸੇ ਚ ਆ ਗਿਆ। ਪੁਜਾਰੀ ਕਹਿੰਦਾ ਜਾਓ ਧੰਨਿਆ, ਤੈਨੂੰ ਜੂ ਕਿਹਾ ਜਾ ਕੇ ਆਪਣਾ ਕੰਮ ਕਰ, ਇਹ ਕੋਈ ਮਖੌਲ ਥੋੜਾ ਕਿ ਤੈਨੂੰ ਮੰਦਿਰ ਵਿੱਚੋਂ ਮੂਰਤੀ ਚੁੱਕ ਕੇ ਦੇ ਦੇ। ਧੰਨੇ ਨੇ ਬੜੀਆਂ ਮਿੰਨਤਾਂ ਕੀਤੀਆਂ ਪਰ ਪੁਜਾਰੀ ਨਾ ਮੰਨਿਆ ਤੇ ਧੰਨਾ ਸੀ ਜੱਟ। ਧੰਨੇ ਨੂੰ ਚੜ ਗਿਆ ਗੁੱਸਾ ਤੇ ਗੁੱਸੇ ਚ ਧੰਨਾ ਕਹਿਣ ਲੱਗਾ, ਦੇਖੋ ਪੰਡਤਾ, ਹੁਣ ਤੱਕ ਤੇ ਮੈਂ ਹੱਥ ਜੋੜੇ ਨੇ, ਤੂੰ ਮੰਨਿਆ ਨੀ, ਸਿੱਧੀ ਤਰ੍ਹਾਂ ਇੱਕ ਠਾਕੁਰ ਦੇ ਦੇ।

ਫੜ ਇਹ ਕਿਧਰੇ ਸਾਰੀਆਂ ਮੂਰਤੀਆਂ ਚੁੱਕ ਕੇ ਨਾ ਲੈ ਜਾਵੇ। ਪੁਜਾਰੀ ਕਹਿਣ ਲੱਗਾ, ਠਹਿਰ ਤੰਨਿਆ, ਮੈਂ ਤੈਨੂੰ

ਇਹ ਪੁਜਾਰੀ ਤੰਨੇ ਨੂੰ ਕਹਿ ਕੇ ਕਿ ਤੰਨਿਆ ਮੈਂ ਤੈਨੂੰ ਠਾਕੁਰ ਦੇਣਾ ਮੰਦਰ ਦੇ ਪਿਛਵਾੜੇ ਚਲਾ ਗਿਆ। ਬਾਹਰ ਡਿੱਗਾ ਹੋਇਆ ਇੱਕ ਗੋਲ ਮੋਲ ਪੱਥਰ ਚੁੱਕਿਆ ਕੱਪੜੇ ਵਿੱਚ ਲਵੇਟ ਕੇ

ਸੋਨੇ ਕੋਲੋਂ ਪੁਜਾਰੀ ਨੇ ਆਪਣਾ ਪਿੱਛਾ ਛੁਡਾ ਲਿਆ। ਹੁਣ ਇੱਥੇ ਫਰਕ ਹੈ, ਉਹ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਪਰ ਪੱਥਰ ਸਮਝਦਾ, ਤੇ ਧਰਨੇ ਨੂੰ ਉਸ ਪੁਜਾਰੀ ਨੇ ਕੋਈ ਮੂਰਤੀ ਨਹੀਂ ਦਿੱਤੀ, ਬਾਹਰੋਂ ਇੱਕ ਪੱਥਰ ਚੁੱਕ ਕੇ ਦਿੱਤਾ, ਪਰ ਧਰਨੇ ਦੀ ਭਾਵਨਾ ਉਸ ਧਰਨੇ ਨੇ ਉਸ ਪੱਥਰ ਨੂੰ ਠਾਕੁਰ ਸਮਝ ਕੇ

ਤੈਨੂੰ ਨੂੰ ਕੀ ਪਤਾ ਕਿ ਲੋਕ ਠਾਕੁਰਾਂ ਨਾਲ ਵੀ ਠੱਗੀ ਕਰਦੇ ਨੇ। ਥੋੜੀ ਜਿਹੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਾਂਦਾ, ਅੱਧੀ ਆਪ ਰੱਖ ਲੈਂਦਾ, ਅੱਧੀ ਚੀਜ਼ ਲੋਕੀ ਕਰ ਲੈ ਜਾਂਦੇ, ਪਰ ਤੰਨਾ ਸਮਝਦਾ ਇਹ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ। ਤੇ ਤੰਨਾ ਵੀ ਕਹਿੰਦਾ, ਠਾਕੁਰ ਰੋਟੀ ਖਾ। ਠਾਕੁਰ ਮੈਨੂੰ ਇਹ ਨਹੀਂ ਪਤਾ ਆਰਤੀ ਕਿਵੇਂ ਕਰੀ ਦੀ, ਮੈਨੂੰ ਇਹ ਨਹੀਂ ਪਤਾ ਅਰਦਾਸ ਕਿਵੇਂ ਕਰੀ ਦੀ, ਪਰ ਠਾਕੁਰ ਮੇਰੇ ਮਨ ਵਿੱਚ ਪਿਆਰ ਬੜਾ ਹੈ, ਕਿਰਪਾ ਕਰ ਤੇ ਰੋਟੀ ਖਾ ਲੈ। ਹੱਥ ਜੋੜਦਾ ਤੰਨਾ, ਮਿੰਨਤਾਂ ਕਰਦਾ ਹੈ,

ਧਰਨਾ ਵੀ ਹੁਣ ਜਿੱਦ ਤੇ ਆ ਗਿਆ। ਕਹਿਣ ਲੱਗਾ ਠਾਕੁਰ, ਤਿੰਨ ਦਿਨ ਹੋ ਗਏ ਨੇ ਅਰਦਾਸਾਂ ਕਰਦੇ ਆ, ਹੱਥ ਜੋੜਦੇ ਆ, ਤੂੰ ਨਹੀਂ ਆਇਆ। ਜੇ ਤੇਰੀ ਜਿੱਦ ਹੈ, ਪੜਿਆ ਲਿਖਿਆ ਦੇ ਹੱਥੋਂ, ਪੰਡਤਾਂ ਦੇ ਹੱਥੋਂ ਖਾਣਾ, ਤੇ ਮੇਰੀ ਵੀ ਫਿਰ ਜਿੱਦ ਹੈ। ਮੈਂ ਵੀ ਜੱਟ ਆ, ਇੱਥੇ ਰੱਖ ਕੇ ਆਪਣੇ ਹੱਥਾਂ ਨਾਲ ਤੈਨੂੰ ਰੋਟੀ ਖਵਾਣੀ। ਯਾਦ ਰੱਖ, ਜੇ ਤੂੰ ਰੋਟੀ ਨਹੀਂ ਖਾਣੀ ਤੇ ਮੈਂ ਵੀ ਨਹੀਂ ਖਾਣੀ, ਪਾਣੀ ਨਹੀਂ ਪੀਣਾ। ਐ ਠਾਕੁਰ, ਜਦ ਤੱਕ ਤੂੰ ਰੋਟੀ ਨਹੀਂ ਖਾਏਗਾ।

ਜੇ ਦੇਖਣਾ ਹੈ ਉਸ ਨੂੰ ਤੇ ਭਗਤ ਧਨੀ ਵਰਗਾ ਆਪਣਾ ਮਨ ਬਣਾ ਲਓ। ਕਦੀ ਕਿਹਾ ਕਿਸੇ ਨੇ ਐ ਠਾਕੁਰ ਐ ਸਤਿਗੁਰੂ ਐ ਰੋਟੀ ਪਈ ਜਦੋਂ ਤੱਕ ਤੂੰ ਨਹੀਂ ਖਾਵੇਂਗਾ ਅਸੀਂ ਨਹੀਂ ਖਾਣੀ। ਜਦ ਕਦੀ ਕਿਹਾ ਨਹੀਂ, ਉਹਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਾਨੂੰ ਉਹ ਰੱਬ ਉਹ ਸਤਿਗੁਰੂ ਕਿਸ ਤਰ੍ਹਾਂ ਮਿਲੇਗਾ। ਐ ਧੰਨਾ ਬੈਠਾ ਕਹਿਣ ਲੱਗਾ ਠਾਕੁਰ ਫੈਸਲਾ ਕਰ ਲਿਆ, ਜੇ ਤੂੰ ਨਹੀਂ ਖਾਣੀ ਤੇ ਮੈਂ ਵੀ ਰੋਟੀ ਨਹੀਂ ਖਾਣੀ। ਜਦੋਂ ਮਨ ਵਿੱਚ ਇਹ ਧਾਰ ਲਿਆ ਤਾਂ ਉਸ ਪਰਮੇਸ਼ਰ ਨੂੰ ਆਣਾ ਪਿਆ, ਪਰਤੱਖ ਹੋ ਕੇ ਧੰਨੇ ਦੇ ਸਾਹਮਣੇ ਬੈਠ ਗਏ।

ਅੱਖਾਂ ਵਿੱਚ ਪਿਆਰ ਧੰਨੇ ਵਾਸਤੇ, ਮਨ ਵਿੱਚ ਵੀ ਪਿਆਰ ਤੇ ਕਹਿੰਦੇ ਨੇ ਧੰਨਿਆ ਤੂੰ ਤਿੰਨਾਂ ਦਿਨਾਂ ਦਾ ਭੁੱਖਾ ਹੈ, ਤੂੰ ਪਾਣੀ ਤੱਕ ਨਹੀਂ ਪੀ

ਤੇ ਧਰਨਾ ਅੱਗੋਂ ਲਾਡ ਨਾਲ ਕਹਿੰਦਾ ਠਾਕੁਰ ਜੇ ਤੈਨੂੰ ਮੇਰਾ ਇੰਨਾ ਹੀ ਫਿਕਰ ਸੀ ਤੇ ਪਹਿਲਾਂ ਕਿਉਂ ਨਾ ਆ ਗਿਆ ਠਾਕੁਰ ਮੈਨੂੰ ਪਤਾ ਹੈ ਬੜੀ ਦੁਨੀਆ ਹੈ ਤੈਨੂੰ ਭੋਗ ਲਵਾਉਣ ਵਾਲੀ ਤੈਨੂੰ ਕਾਹਦੀ ਪਰਵਾਹ ਪਰ ਮੇਰਾ ਤਾਂ ਕੋਈ ਨਹੀਂ ਜਿਹੜਾ ਮੈਨੂੰ ਕਹਿੰਦਾ ਧੰਨਿਆ ਕਿਉਂ ਭੁੱਖਾ ਬੈਠਾ ਹੈ ਰੋਟੀ ਖਾ ਲੈ ਜਦੋਂ ਇਹ ਗੱਲ ਧੰਨੇ ਨੇ ਕਹੀ ਤੇ ਠਾਕੁਰ ਦਾ ਮਨ ਭਰ ਆਇਆ ਧੰਨੇ ਨੂੰ ਗੱਲ ਨਾਲ ਲਗਾ ਲਿਆ ਤੇ ਨਾਲੇ ਕਿਹਾ ਧੰਨਿਆ ਉਹ ਤੈਨੂੰ ਕੀ ਪਤਾ ਜੇ ਤਿੰਨਾਂ ਦਿਨਾਂ ਦਾ ਤੂੰ ਕੁਝ ਨਹੀਂ ਖਾਧਾ ਤੇ ਤਿੰਨਾਂ ਦਿਨਾਂ ਦਾ ਮੈਂ ਵੀ ਕੁਝ ਨਹੀਂ ਖਾਧਾ।

ਹੁਣ ਬਚਿਆ ਹੋਇਆ ਪ੍ਰਸ਼ਾਦਾ ਬਚੀ ਹੋਈ ਰੋਟੀ ਤੰਨੇ ਨੇ ਖਾਧੀ ਉਹ ਅਨਪੜ ਗਰੀਬ ਤੰਨਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਰੱਬ ਮਿਲਿਆ ਪਰਮੇਸ਼ਰ ਮਿਲਿਆ ਤੇ ਉਹ ਤੰਨਾ ਹੁਣ ਤਿੰਨਾ ਲੋਕਾਂ ਦਾ ਗਿਆਤਾ ਹੋ ਗਿਆ ਤੇ ਠਾਕੁਰ ਕਹਿਣ ਲੱਗੇ ਤੰਨਿਆ ਤੂੰ ਯਾਦ ਕੀਤਾ ਮੈਂ ਆ ਗਿਆ ਹੁਣ ਦੱਸ ਤੈਨੂੰ ਚਾਹੀਦਾ ਕੀ ਉਸ ਵਕਤ ਤੰਨੇ ਨੇ ਇਹ ਸ਼ਬਦ ਉਚਾਰਿਆ।

ਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ 7:15 ਵਜੇ ਤੱਕ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਉਪਰੰਤ ਪੰਥ ਦੇ ਮਹਾਨ ਵਿਦਵਾਨ ਡਾਕਟਰ ਹਰਬੰਸ ਸਿੰਘ ਜੀ ਅਲਵਰ ਵਾਲੇ, ਜਿਨ੍ਹਾਂ ਨੂੰ ਅਕਸਰ ਆਪਾਂ ਬੰਗਲਾ ਸਾਹਿਬ ਦਿੱਲੀ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੋਂ ਕਥਾ ਸਰਵਣ ਕਰਦੇ ਹਾਂ। ਗਿਆਨੀ ਜੀ ਹੁਣੀ ਇੱਕ ਹਫ਼ਤੇ ਵਾਸਤੇ ਆਪਣੇ ਗੁਰੂ ਘਰ ਵਿਖੇ ਆਏ ਹਨ, ਜੋ ਹਰ ਰੋਜ਼ 7:15 ਵਜੇ ਤੋਂ ਲੈ ਕੇ 8 ਵਜੇ ਤੱਕ ਤਕਰੀਬਨ ਸੰਗਤਾਂ ਨੂੰ ਗੁਰਬਾਣੀ ਕਥਾ ਦੇ ਨਾਲ ਜੋੜ ਰਹੇ ਹਨ। ਗਿਆਨੀ ਜੀ ਹੁਣ ਪਾਸੋਂ ਕਥਾ ਸਰਵਣ ਕਰਨੀ ਹੈ, ਸੋ ਸਮੂਹ ਸੰਗਤਾਂ ਜਿਹੜੇ ਸੁਣ ਰਹੇ ਹਨ ਘਰਾਂ ਦੇ ਵਿੱਚ ਬੈਠ ਕੇ, ਉਹਨਾਂ ਨੂੰ ਵੀ ਬੇਨਤੀ ਹੈ ਭਾਈ ਗੁਰੂ ਘਰ ਦੇ ਵਿੱਚ ਪਹੁੰਚ ਕੇ ਆਏ ਹੋਏ ਵਿਦਵਾਨਾਂ ਪਾਸੋਂ ਗੁਰਬਾਣੀ ਕਥਾ ਸਰਵਣ ਕਰਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਕਰੀਏ ਜੀ। ਆਓ ਹੁਣ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਹਿਬ ਸੰਗਤ ਜੀ, ਕੀਰਤਨ ਦੀ ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ, ਆਪ ਸਭ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ। ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ, ਅਪਾਰ ਬਖਸ਼ਿਸ਼ ਕੀਤੀ ਹੈ, ਸੰਧਿਆ ਵੇਲੇ ਦੇ ਦੀਵਾਨ ਬਖਸ਼ਿਸ਼ ਕੀਤੇ ਹਨ। ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ, ਉਪਰੰਤ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕੀਤਾ ਹੈ। ਪਾਤਸ਼ਾਹ ਕਿਰਪਾ ਕਰਨ, ਸਮੂਹ ਜਥੇ ਦੇ ਸਿਰ 'ਤੇ ਆਪਣਾ ਮੀਰਾਂ ਭਰਿਆ ਹੱਥ ਰੱਖਣ। ਇਸੇ ਤਰ੍ਹਾਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੁੜਦੇ ਰਹਿਣ। ਆਓ ਹੁਣ ਸਾਡੇ ਪਾਸ ਬਹੁਤ ਹੀ ਸਤਿਕਾਰਯੋਗ ਡਾਕਟਰ ਹਰਬਨ ਸਿੰਘ ਜੀ ਅਲਵਰ ਵਾਲੇ। ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਪ ਬਖਸ਼ਿਸ਼ ਕਰਕੇ, ਆਪ ਕਿਰਪਾ ਕਰਕੇ ਆਪਣੀ ਫੁਲਵਾੜੀ ਦੇ ਬਹੁਤ ਹੀ ਪਿਆਰੇ ਜਿਹੇ ਹੀਰੇ ਮਹਾਰਾਜ ਜੀ ਨੇ ਇਸ ਪਾਵਨ ਪੁੱਤਰ ਸਥਾਨ 'ਤੇ ਭੇਜੇ ਹਨ। ਕਿਉਂਕਿ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੇ ਜਾਣ ਤੋਂ ਬਾਅਦ ਇੰਝ ਮਹਿਸੂਸ ਹੋ ਰਿਹਾ ਸੀ ਕਿ ਉਹ ਆਵਾਜ਼ ਮੁੜ ਕੇ ਪਤਾ ਨਹੀਂ ਕਦੋਂ ਸੁਣਨ ਨੂੰ ਮਿਲਣੀ ਹੈ, ਪਤਾ ਨਹੀਂ ਕਦੋਂ ਸਮਾਂ ਬਣਨਾ ਹੈ। ਪਰ ਮਹਾਰਾਜ ਜੀ ਨੇ ਰਹਿਮਤ ਕਰ ਦਿੱਤੀ, ਅੱਖਾਂ ਮੀਚ ਕੇ ਕਥਾ ਸੁਣਦੇ ਹਾਂ ਤਾਂ ਇੰਝ ਮਹਿਸੂਸ ਹੋ ਰਿਹਾ ਜਿਵੇਂ ਮਸਕੀਨ ਜੀ ਕਥਾ ਕਰਦੇ ਹੋ। ਜੋ ਇਹ ਕਥਾ ਸੁਣੇ ਔਰ ਗਾਵੇ, ਦੁੱਖ ਪਾਪ ਤੇ ਨਿਕਟ ਨਾ ਆਵੇ। ਪਾਤਸ਼ਾਹ ਕਿਰਪਾ ਕਰਨ, ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਭੈਣਾਂ ਨੂੰ ਬੇਨਤੀ ਕਰਦਾ, ਸਾਰੀਆਂ ਭੈਣਾਂ ਇਸ ਪਾਸੇ ਆ ਕੇ ਬੈਠਣ ਦੀ ਕਿਰਪਾਲਤਾ ਕਰੋ ਤਾਂ ਕਿ ਸਾਰੀ ਸੰਗਤ ਇੱਕ ਜਗ੍ਹਾ ਬੈਠ ਕੇ ਆਨੰਦ ਆਪਾਂ ਲੈ ਸਕੀਏ। ਆਓ ਹੁਣ ਗਿਆਨੀ ਜੀ ਹੁਣਾਂ ਪਾਸੋਂ ਕਥਾ ਸਰਵਣ ਕਰੀਏ। ਸਮਾਂ ਗਿਆਨੀ ਜੀ ਦਾ ਆਪਣਾ ਹੈ, ਜਦੋਂ ਵੀ ਉਹ ਚਾਹੁਣ ਆਪ ਜੀ ਜਿੰਨਾ ਵੀ ਸਮਾਂ ਲਾਉਣਾ ਚਾਹੁੰਦੇ ਆਪ ਜੀ ਲਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जगत गुरु हे संसार ताप हरण करुणा

प्यारी सत्संग दी गुरु फतेह प्रवान करो वाहेगुरु जी का खालसा वाहेगुरु जी की फतेह। संध्या वेले दा इलाही दीवान जिस विच सिंह साहिब गुरदीप सिंह की मुबारक रसना तो सोदर दा पाठ श्रवण किया। उस तो बाद सिंह साहिब हरबख्श सिंह जी दे जत्थे पासों इलाही बोल श्रवण किए। शब्द चल रहा सी सो क्यों बिसरे जिन सब कुछ दिया। ये दो शब्द जैने नशीन कर लेना, एक है स्मरण दूजा है विस्मरण। स्मरण कहते ने याद और विस्मरण कहते ने भूल जाने। जे गौर मुताला करिए ते भूल जाना किसनों कहते हैं और चित विच आना किसनों कहते। बस इसनों समझ, क्योंकि तो कई बार ऐसा भी होता है कि भुले हुए नूं भी असी कह देने कि मैनू याद है, लेकिन हकीकत विच वो भुलिया होता है। लेकिन कह देंदे हैं मैनू याद है, मेरे चित विच है। इसे करके लोड़ पैंदी है कथा सुनन दी, व्याख्या सुनन दी, कि किधर ऐसा तो नहीं जिसनों असी कहंदे पए हां कि मैनू याद है पर हकीकत विच वो याद ना होवे। तो धन गुरु अर्जन देव साहिब की जो अजीम रचना है, अजीम बाणी है सुखमनी साहिब, जिसका एक शब्द है सो क्यों बिसरे। ये तीन शब्द हैं, भूल जाना, विसर जाना, चित विच भी ना आना। ये तीनों ही शब्द बहुत गहरे मायने रखते। कोई मनुख गल करदा पिया है, गल करदियां करदियां कह देंदा है मैनू ऐसा लगदा पिया है कि मैं कुछ भूल रहा। लगदा खुद नू महसूस हो गया मैं कुछ भूलदा पिया, फिर खुद ही भूल गया ते खुद ही उसनों समावर भी लेंदा है। खुद ही किसी दूजे तीजे चौथे पंजवें की लोड़ नहीं पैंदी। भूल सुधार दी, गलती सुधार दी। इसनों कहंदे ने मैं भूल गया सी, मैं इसनों ठीक करके उच्चारण कर भूल गया सी। दूजा शब्द है विसर जाना, कि भूलना इतनी गहराई विच चला गया कि हुण याद ही नहीं आता पिया है। कोई दूजा बंदा चाहिदा है जिहड़ा चेते करा। इसनों कहंदे ने विसर जाना, मैनू तां याद नहीं है तुसी चेते करा, तुसी याद करो। जदों दूजा मनुख याद कराउंदा है, चेते कराउंदा है, फिर कहंदा है हाँ यही गल सी क्योंकि मैनू विसर गई सी। तो भूलना इतना गहरा नहीं है जितना गहरा है विसर जाना। फिर विसर जाना इतना गहरा चला जाता है कि कोई रैबर पुरुष भी उसनों चेते कराए
तो भी याद नहीं। सारा जीवन गुजर जाता है फिर भी याद नहीं आता। नहीं, संत सिंह मशकीन एक गल कहते सी कि किसी मनुख नू पुछ लिया जाए कि फलाना बंदा रिश्ते विच तेरा की लगता है, उसने यकदम कह देना है मेरा चाचा है, मेरा ताया, मेरा मामा, यकदम कह दे। बेशक 20 साल बाद भी उहदा नाम उहदे कन्नां च गूंजिया, लेकिन फिर भी कह देना मेरा चाचा, मेरा ताया। बेशक बोलचाल ना हो पर याद। मनुख नूं पुछ लिया जावे तेरा बैंक बैलेंस कितना है, बस इतने कहने की लोड़ है, चेतना पहुंच गई बैंक बैलेंस ते। पासबुक खोलण की भी लोड़ नहीं, चेतना पहुंच गई, इतना कुछ भी। जे किधरे पुछ लिया जावे तेरे घर दे विच फलाना सौदा फलानी शै किथे पई है, चेतना यकदम उत्थे पहुंच गई, फलानी थां ते पई। मैं अपने घर विच लाइब्रेरी बनाई हुई है ते मैं इत्थे बैठा बैठा भी कई बारी कर कह देने फलानी थां ते मेरी फलानी बुक पई हुई है, फलानी थां ते, उत्थे ही लभनी याद। लेकिन जे गल करिए करते दी परमेश्वर दी परिपूर्ण परमात्मा दी, उहदी याद नहीं आ रही है। कितने साल हो गए वाजे वजांदियां, कितने साल हो गए ढोलकियां वजांदियां, छेणे वजांदियां, कितने तबले फाड़ छड़े, कितने वाजे तोड़ छड़े, फिर भी चेते नहीं आ रहे। बाप जी ने कहना ज्ञानी जी चेते तो है, याद है, वाहिगुरु याद। जे इसनूं असीं कहीए कि ये चेते है, याद है, तो फिर धरती ते एक भी मनुख ऐसा नहीं है जो परमेश्वर दा नाम ना लैंदा। चोर भी चोरी करन जांदा है, वो भी कहिंदा है वाहिगुरु, रहमत करनी पैंदी। हकीकत एक लुटेरा भी किसे दे घर जांदा है, वो भी कहिंदा है महाराज रहमत करनी, फिर की वो याद करता पिया रब। होर अगां चली, जिसनूं असीं कहिंदे हां नास्तिक, सब तो वद नाम परमेश्वर दा वो लैंदा है, सब तो वद। वो किवें? वो हर थां ते जाके कहिंदा मैं रब नूं तां मंदा ही नहीं, मैं परमेश्वर नूं तां मंदा ही नहीं, मैं वाहिगुरु नूं तां मंदा ही नहीं, नाम भी लैंदा पिया है। नाम ही तो लेना है, नाम लेंदा पे है। मैं रब नू नहीं मनता, मैं वाहिगुरु नू नहीं मनता, मैं राम नू नहीं मनता, मैं अल्लाह नू नहीं मनता। हुण अल्लाह भी कहंदा पे है, राम भी कहंदा पे है, वाहिगुरु भी कहंदा पे, नहीं मनता। इत्थे एक पंक्ति गुजार पाउंदी है, बड़े ध्यान नाल सुन। राम राम करता सब जग फिरे, सब जग फिरे, सारे दे सारे राम कहंदे पे ने, कोई अल्लाह कहंदा पे है, कोई वाहिगुरु कहंदा पे है, कोई गॉड कहंदा पे है, लेकिन सब कहंदे ने राम ना पाया। कारण की, किथे कमी है? राम कहंदे पे हां, राम नाल मिलन नहीं। कारण की, क्योंकि कोई 20 साल तो, कोई 30 साल तो, कोई 40 साल तो साधना करता पिया है, तो बहुत सारी संगत कह भी देंदी है जिहड़े ईमानदार होंदे ने, कहंदे ने ज्ञानी जी 40 साल हो गए ने जपदे भी पए हैं, लेकिन गल नहीं बनी। मैं उन्होंने कहना तुसी ईमानदार, घट तो घट इतनी तो क्षमता है कहण दी कि गल नहीं बनी है। 40 साल पहला भी इसे तरह के सी, अज भी इसे तरह के। 40 साल पहला भी क्रोध आउंदा सी, अज भी क्रोध आउंदा। 40 साल पहला भी मन कुड़दा सी, हुण भी मन कुड़दा है, तपदा है, खपदा है।
ਤੋ ਫਿਰ ਗਾਈ ਹੋਈ ਬਾਣੀ ਕੀਤਾ ਹੋਇਆ ਪਾਠ ਕਿੱਥੇ ਗਿਆ? ਇਸ ਨੂੰ ਸਮਝ। ਜਿਤਨੇ ਵੀ ਧਾਰਮਿਕ ਗ੍ਰੰਥ ਹਨ, ਇਹ ਸੰਦੇਸ਼ ਹੈ, ਉਪਦੇਸ਼। ਫਿਰ ਉਹ ਗੀਤਾ ਹੈ, ਫਿਰ ਉਹ ਕੁਰਾਨ ਹੈ, ਫਿਰ ਉਹ ਅੰਜੀਲ ਹੈ, ਫਿਰ ਉਹ ਤਾਲਮੁਦ ਹੈ, ਫਿਰ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਉਪਦੇਸ਼, ਸੰਦੇਸ਼। ਸਾਹਿਬ ਕਹਿੰਦੇ ਨੇ, ਉਪਦੇਸ਼ ਸੁਣੋ ਤੁਮ ਗੁਰ ਸਿੱਖੋ। ਉਪਦੇਸ਼ ਸੁਣੋ, ਤੇ ਮੈਂ ਕੱਲ ਅਰਜ ਕਰ ਰਿਹਾ ਸੀ, ਸੁਣਨਾ ਕਿਸ ਤਰ੍ਹਾਂ ਹੈ? ਕਿਉਂਕਿ ਸੁਣਨ ਦੀ ਕਲਾ ਚਾਹੀਦੀ, ਧਿਆਨ। ਫਿਰ ਗੁਰੂ ਦੇ ਬੋਲ ਕੀ ਕਹਿੰਦੇ ਪੈਣੇ, ਧਿਆਨ ਨਾਲ ਸੁਣਨਾ। ਤੇ ਸਾਹਿਬ ਕਹਿੰਦੇ ਨੇ, ਉਪਦੇਸ਼ ਸੁਣੋ ਤੁਮ ਗੁਰ ਸਿੱਖੋ, ਪਾਓ ਗੁਣੀ ਨਿਧਾਨ, ਜੋ ਗੁਣਾਂ ਦਾ ਮੁਜਸਮਾ ਉਹਨੂੰ ਪਾ ਲਓ। ਇੱਥੇ ਮੈਂ ਇੱਕ ਛੋਟੀ ਜਿਹੀ ਅਰਜ ਕਰਾਂ। ਧਾਰਮਿਕ ਦੁਨੀਆਂ ਦੇ ਵਿੱਚ ਅਕਸਰ ਦੋ ਤਿੰਨ ਸ਼ਬਦ ਐਸੇ ਬੋਲੇ ਜਾਂਦੇ ਹਨ ਜੋ ਕਿ ਧਾਰਮਿਕ ਦੁਨੀਆਂ ਵਿੱਚ ਖਰੇ ਨਹੀਂ ਉਤਰਦੇ। ਜਿਵੇਂ ਅਸੀਂ ਕਹਿ ਦਿੰਦੇ ਹਾਂ, ਮੈਂ ਪਰਮਾਤਮਾ ਨੂੰ ਲੱਭ ਲਿਆ, ਲੱਭ ਲਿਆ। ਜਾਂ ਫਿਰ ਅਸੀਂ ਕਹਿੰਦੇ ਹਾਂ, ਪਰਮਾਤਮਾ ਨਾਲ ਮਿਲਨ ਹੋ ਗਿਆ, ਪਾ ਲਿਆ। ਜਦੋਂ ਅਸੀਂ ਕਹਿੰਦੇ ਹਾਂ ਪਰਮਾਤਮਾ ਨੂੰ ਮੈਂ ਲੱਭ ਲਿਆ, ਤਾਂ ਪਹਿਲਾਂ ਆਪ ਜੀ ਨੂੰ ਇਹ ਦੱਸਣਾ ਪਏਗਾ ਕਿ ਪਰਮਾਤਮਾ ਨੂੰ ਗਵਾਚਿਆ ਕਿੱਥੇ ਸੀ, ਕਿਹੜੀ ਥਾਂ 'ਤੇ ਗਵਾਚਿਆ ਸੀ ਜੋ ਲੱਭ ਲਿਆ। ਕਿਉਂਕਿ ਲੱਭਣਾ ਉਸੇ ਨੂੰ ਪੈਂਦਾ ਹੈ ਜੋ ਗਵਾਚ ਗਿਆ। ਕਰੀਬ ਉਹਦੇ ਹੀ ਹੋਣਾ ਪੈਂਦਾ ਹੈ ਜੋ ਪਹਿਲਾਂ ਦੂਰ ਸੀ। ਲੇਕਿਨ ਪਰਮਾਤਮਾ ਦੂਰ ਕਦ ਹੋਇਆ, ਪਰਮਾਤਮਾ ਗਵਾਚਿਆ ਕਦ? ਬਾਬਾ ਆਨੰਦ ਸਿੰਘ ਮਹਾਰਾਜ ਇੱਕ ਗੱਲ ਕਹਿੰਦੇ ਸੀ, ਹੇ ਪ੍ਰਭੂ ਨਾ ਭੁੱਲੀ ਨਾ ਭੁਲਾ, ਨਾ ਵਿਸਰੀ ਨਾ ਵਿਸਾਰੀ। ਹੁਣ ਇਹ ਦੋਵੇਂ ਹੀ ਸ਼ਬਦ ਕਿਤਨੇ ਪਿਆਰੇ ਨੇ। ਕਹਿੰਦੇ ਨੇ, ਨਾ ਵਿਸਰੀ ਨਾ ਵਿਸਾਰੀ, ਮੈਂ ਵੀ ਤੈਨੂੰ ਨਾ ਵਿਸਾਰਾਂ, ਤੂੰ ਵੀ ਮੈਨੂੰ ਨਾ ਵਿਸਾਰ। ਫਿਰ ਅਗਾਂਹ ਚੱਲ ਕੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਸੀ ਕਿ ਉਹ ਤਾਂ ਕਦੇ ਵੀ ਨਹੀਂ ਵਿਸਾਰਦਾ, ਅਸੀਂ ਹੀ ਵਿਸਾਰ ਦਿੰਦੇ। ਹਕੀਕਤ ਹੈ ਉਹ ਨਹੀਂ ਵਿਸਾਰਦਾ, ਕਿਉਂਕਿ ਜਦੋਂ ਆਪ ਜੀ ਉਹਦੇ ਹੀ ਹਿੱਸੇ ਹੋ, ਹੁਣ ਇੱਕ ਸਾਗਰ ਲਹਿਰਾਂ ਨੂੰ ਕਿਵੇਂ ਵਿਸਾਰ ਸਕਦੀ? ਹਾਂ, ਲਹਿਰਾਂ ਜੇ ਕਿਧਰੇ ਇਹ ਸੋਚਣ ਕਿ ਕੋਈ ਸਾਗਰ ਨਹੀਂ ਹੈ, ਲੇਕਿਨ ਤੇਰੇ ਕਹਿਣ ਦੇ ਨਾਲ ਵੀ ਕੁਛ ਫਰਕ ਨਹੀਂ ਪੈਣਾ, ਲੇਕਿਨ ਨੁਕਸਾਨ ਤੇਰਾ ਹੋਣਾ ਹੈ ਕਿ ਕੋਈ ਸਾਗਰ ਨਹੀਂ ਹੈ। ਪਰ ਉਸਨੂੰ ਕੌਣ ਦੱਸੇ ਕਿ ਤੇਰਾ ਹੋਣਾ ਸਾਗਰ ਦੀ ਮੌਜੂਦਗੀ ਹੈ? ਤੂੰ ਹੈ, ਇਹਦਾ ਸਬੂਤ ਇਹ ਸਾਗਰ ਹੈ। ਮੈਂ ਬੋਲ ਰਿਹਾ ਹਾਂ, ਸਬੂਤ ਹੈ ਕਿ ਪਰਮਾਤਮਾ ਹੈ। ਆਪ ਜੀ ਸੁਣਦੇ ਪਏ ਹੋ, ਸਬੂਤ ਹੈ ਕਿ ਪਰਮਾਤਮਾ ਹੈ, ਸਬੂਤ। ਕੇਵਲ ਔਰ ਕੇਵਲ ਪਰਮਾਤਮਾ ਵਿਸਰ ਗਿਆ, ਵਿਸਰ ਗਿਆ। ਮਛਲੀ ਅੱਜ ਵੀ ਸਾਗਰ ਵਿੱਚ ਹੈ, ਜੇ ਉਸਨੂੰ ਵਿਸਰ ਗਿਆ ਸਾਗਰ ਤਾਂ ਵੀ, ਜੇ ਚੇਤੇ ਆ ਗਿਆ ਤਾਂ ਵੀ ਉੱਥੇ ਉੱਥੇ। ਆਪ ਜੀ ਨੂੰ ਜੇ ਪਰਮਾਤਮਾ ਵਿਸਰ ਗਿਆ ਤਾਂ ਵੀ ਆਪ ਜੀ ਪਰਮਾਤਮਾ ਦੇ ਵਿੱਚ ਹੀ ਹੋ, ਔਰ ਜਿਸ ਦਿਨ ਚੇਤੇ ਆ ਗਿਆ ਉਸ ਦਿਨ ਵੀ ਵਿੱਚ ਹੀ ਹੋ। ਧੰਨ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠਾਉਰ, ਉੱਥੇ ਹੀ ਮਿਲ ਗਿਆ। ਸੋਈ ਫਿਰ ਕੇ ਤੂੰ ਭਇਆ, ਜਾਂ ਕੋ ਕਹਿਤਾ ਆਓ। ਮੈਂ ਜਿਸ ਨੂੰ ਹੋਰ ਕਹਿੰਦਾ ਸੀ, ਹੁਣ ਮੈਨੂੰ ਸਮਝ ਆ ਗਿਆ ਇਹ ਤਾਂ ਤੂੰ ਹੀ ਹੈ, ਤੂੰ ਹੀ। ਇਹ ਅੱਖਾਂ ਦੇ ਪਿੱਛੇ ਬੈਠ ਕੇ ਇਹ ਕੌਣ ਦੇਖਦਾ ਪਿਆ? ਇਹ ਕੰਨਾਂ ਦੇ ਪਿੱਛੇ ਬੈਠ ਕੇ ਕੌਣ ਸੁਣਦਾ ਪਿਆ? ਇਹ ਰਸਨਾਂ ਦੇ ਪਿੱਛੇ ਬੈਠ ਕੇ ਇਹ ਕੌਣ ਬੋਲਦਾ ਪਿਆ, ਕੌਣ ਬੋਲਦਾ ਪਿਆ? ਬਸ ਇਸ ਗੱਲ ਨੂੰ ਚੇਤੇ ਰੱਖਣਾ
कि सब कुछ तू है, तू है मेरे स्वामी, तेरी कुदरत को बल जावी। हुण जदों मनुख नू विसर गया, मनुख दे मन दे विच जिहड़े साइकोट्रिस्ट हन, मनो विज्ञानी हन, वो कहिंदे ने 7 करोड़ तंतु हन साडे ज़हन दे विच, और 7 करोड़ तंतुआं दे विच जन्मां जन्मां दी यादाश्त भरी हुई है। जन्मां असी पशु जीवन भोग के आए हैं, उहदी यादाश्त मौजूद है, सुभाव मौजूद है। असी बनस्पति बन के आए हाँ, उहदी यादाश्त मौजूद है। असी पंछी बन के आए हाँ, उहदी यादाश्त मौजूद है। वो 7 करोड़ तंतु जो हन उस गर्दिश विच हन, गर्दिश विच। फिर किसी वेले क्रोध आ गया, फिर एकदम शांत हो गए। बहुत बार आप जी ने देखा होगा कि एकदम क्रोध आ गया, फिर एकदम शांत हो गए। तो जो क्रोध आ ही गया, फिर शांत क्यों हो गए? क्योंकि वो जो क्रोध का तंतु सी, वो हुण दिमाग तो पासे हो गया। कल फिर आ जाएगा वो तंतु, वो चक्कर चलता रहता, चक्कर चलता। जदों असी वार वार उसनों जपीए, बारंबार बार प्रभ जपीए, जपदियां जपदियां वो जो 7 करोड़ तंतु हन उन्हां विच फिर नाम ही भर जांदा है। फिर भावें किहड़ा भी तंतु सामने आ जाए, उदों उहदी रसना चों वाहिगुरू ही निकले, राम ही निकले, परवतगार ही निकले। उहदे वास्ते मनुख नूं कितनी साधना करनी पैंदी है, उसनों थोड़ा जिहा समझ। रूहे जमीन ते 4 किस्म दे लोग होंदे, 4 किस्म। हुण आप जी अपने आप नूं पुछना, आप जी किहड़े वर्ग विच आउंदे, खुद नूं पुछना। क्योंकि अखां झूठ बोल सकदियां ने, अखां बोलदियां ने, कन्न भी बोलदे ने, रसना भी बोलती है, बॉडी लैंग्वेज आप जी नूं खबर, हथ भी बोलते हैं। क्योंकि कई बार ऐसा भी होता है कि मनुख का हथ भी उठता है तो इस ढंग के नाल कि अगला समझ जाता है कि जिस ढंग नाल हथ ऊपर करता पिया है, ये गल कोई वक्री, गल कोई वक्री। जदों आप जी फोन ते किसी नाल गल करो, पता लग जाता है गल वक्री है, कोई आवाज कोई वक्री है, हकीकत पता लग जाता है, ये कोई वक्री चीज वक्री। इस रूहे जमीन ते एक वर्ग ऐसा है जो जन्म तो ही करते दे नाल मोहब्बत, जन्म तो। इसनों कहंदे ने ते जन्मत गुरमत ब्रह्म पछाणे, जन्मत। गुरु नानक साहिब महाराज जो रूप हर आप जन्म तो ही पछाणे। फिर दूजा वर्ग है जिहड़े तुर तुर के, साधना कर करके, भगति कर करके मंजिल ते पहुंचते हैं, उन्होंने कहंदे ने भगत, संत। साधना कर करके, साधना कर कर, इस थोड़ा जिहा समझ। जदों आप जी ने साधना कीती, सिमरन कीता, ध्यान कीता, आप जी का सफर होया। और इतनी गल चेते रखना, धार्मिक दुनिया दे विच सफर चेतना दा होंदा है, शरीर दा नहीं होंदा। जे किसी मुल्क विच जाना होवे तो सफर शरीर दा होंदा है, क्योंकि मुल्क बाहर हन, शहर बाहर हन। और धार्मिक दुनिया दे विच आप जी ने जिस शहर विच जाना है वो बाहर नहीं है, वो अंदर है,
ਤਾਂ ਫਿਰ ਇੱਥੇ ਚੇਤਨਾ ਦਾ ਸਫ਼ਰ ਹੁੰਦਾ ਹੈ। ਚੇਤਨਾ ਅੰਤਰਮੁਖੀ ਹੁੰਦੀ ਹੈ, ਅੰਤਰ ਔਰ ਤਮਾਮ ਇੰਦਰੀਆਂ ਬਾਹਰ ਵੱਲ ਜਾ ਰਹੀਆਂ ਨੇ, ਅੱਖਾਂ ਬਾਹਰ ਵੱਲ ਜਾ ਰਹੀਆਂ ਨੇ, ਕੰਨ ਬਾਹਰ ਵੱਲ ਜਾ ਰਹੇ ਨੇ, ਨਾਸੀਕਾ ਬਾਹਰ ਵੱਲ ਜਾ ਰਹੀ ਹੈ, ਰਸਨਾ ਬਾਹਰ ਵੱਲ ਜਾ ਰਹੀ ਹੈ, ਤਮਾਮ ਇੰਦਰੀਆਂ ਬਾਹਰ ਖੁੱਲਦੀਆਂ ਹਨ। ਕੇਵਲ ਔਰ ਕੇਵਲ ਇੱਕ ਇੰਦਰੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਅੰਤੇਕਰਨ, ਉਹ ਅੰਦਰ ਵੱਲ ਖੁੱਲਦੀ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮੇਰੀ ਜ਼ਮੀਰ ਨਹੀਂ ਮੰਦੀ ਪਈ ਇਹ ਗੱਲ ਮੈਂ ਆਖਾਂ, ਇਹ ਅੰਤਰੀ ਇੰਦਰੀ ਇਹ ਜੁੜੀ, ਇਸ ਨੂੰ ਵਿਵੇਕ ਵੀ ਕਹਿੰਦੇ ਨੇ। ਇਹ ਤਾਂ ਵਿਵੇਕ ਜਗਿਆ ਹੋਏ ਜਾਗਰਤ ਅਵਸਥਾ ਵਿੱਚ। ਹਕੀਕਤ ਹੈ ਇਹ ਵਿਵੇਕ ਵਿੱਚ ਬੈਠਾ ਹੋਇਆ। ਮੈਂ 2-4-5 ਦਿਨ ਪਹਿਲਾਂ, ਇਸ ਤੋਂ ਵੀ ਪਹਿਲਾਂ ਪ੍ਰਮੁੱਖ ਪਿਆਰੇ ਗੁਰਨਾਮ ਸਿੰਘ ਨਾਲ ਮੇਰੀ ਗੱਲਬਾਤ ਹੋਈ ਸੀ, ਬੋਲ ਵਿੱਚ ਹੀ ਮੈਂ ਸਮਝ ਗਿਆ ਗੁਰੂ ਦੀ ਰਹਿਮਤ ਹੈ। ਹਕੀਕਤ ਪਤਾ ਲੱਗ ਜਾਂਦਾ। ਤਾਂ ਮੈਂ ਅਰਜ਼ ਕਰ ਰਿਹਾ ਸੀ ਕਿ ਜਨਮ ਤੋਂ ਹੀ ਰੱਬ ਨੂੰ ਪਛਾਣ ਲੈਣਾ ਰੈਬਰੀ ਪੁਰਸ਼ ਨੇ, ਦੂਜੇ ਭਗਤ ਨੇ, ਇਸ ਨੂੰ ਥੋੜ੍ਹਾ ਜਿਹਾ ਸਮਝ। ਆਪ ਜੀ ਸਫ਼ਰ ਕਰਦੇ ਪਏ ਹੋ ਚੇਤਨਾ ਦਾ, ਨਾਮ ਜਪਦੇ ਪਏ, ਲੇਕਿਨ ਨਾਮ ਜਪਣਾ ਤਿੰਨ ਤਲ 'ਤੇ ਆਉਣਾ ਚਾਹੀਦਾ, ਤਿੰਨ ਤਲ। ਆਪ ਜੀ ਨੇ ਵਾਹਿਗੁਰੂ ਵਾਹਿਗੁਰੂ ਤੋਂ ਆਖਿਆ, ਸਿੰਘ ਸਾਹਿਬ ਜੀ ਗੁਰਦੀਪ ਸਿੰਘ ਰੋਜ਼ ਸਿਮਰਨ ਸਾਧਨਾ ਕਰਾਉਂਦੇ ਨੇ। ਇਹ ਸਿਮਰਨ ਸਾਧਨਾ ਹੈ ਸ਼ੂਨੀ 'ਤੇ ਲੈ ਜਾਣਾ। ਸ਼ੂਨੀ ਦਾ ਭਾਵ ਹੈ ਹੁਣ ਕੋਈ ਵਿਚਾਰ ਨਹੀਂ। ਜਿਹੜੇ ਵਿਚਾਰ ਖਿਲਾਰਾ ਪਾਉਂਦੇ ਸੀ, ਹੁਣ ਵਾਹਿਗੁਰੂ ਜਪਦੀਆਂ ਸਿਮਰਨ ਸਾਧਨਾ ਕਰਦੀਆਂ ਕਰਦੀਆਂ ਹੁਣ ਵਿਚਾਰ ਹੋ ਗਏ, ਹੁਣ ਸ਼ੂਨੀ 'ਤੇ ਪਹੁੰਚ ਗਏ। ਪਰਮਾਤਮਾ ਹੈ ਹੀ ਸ਼ੂਨੀ। ਤਾਂ ਸ਼ੂਨੀ ਤੱਕ ਪਹੁੰਚਣ ਵਾਸਤੇ ਸਿਮਰਨ ਤਿੰਨ ਤਲ 'ਤੇ ਆਉਣਾ ਚਾਹੀਦਾ। ਤਿੰਨ ਤਲ ਕਿਹੜੇ ਕਿਹੜੇ? ਸਿਮਰਨ ਦੀ ਖੁਸ਼ਬੂ ਸਭ ਤੋਂ ਪਹਿਲਾਂ ਆਪ ਜੀ ਦੀ ਰਸਨਾ 'ਤੇ ਹੋਵੇ, ਆਪ ਜੀ ਦੀ ਬੋਲ ਬਾਣੀ ਵਿੱਚ ਮਿਠਾਸ ਹੋਵੇ। ਇਸ ਨੂੰ ਕਹਿੰਦੇ ਨੇ ਵਾਕ ਭਗਤੀ, ਵਾਕ ਸਾਧਨ। ਆਪ ਜੀ ਦੀ ਰਸਨਾ ਵਿੱਚ ਮਿਠਾਸ ਹੈ, ਇਹ ਵਾਕ ਸਾਧਨ। ਦੂਜਾ ਹੈ ਕਿ ਆਪ ਜੀ ਦੀ ਚੇਤਨਾ ਦੇ ਵਿੱਚ ਸੁਰਤ ਮੰਡਲ ਵਿੱਚ ਪਰਮਾਤਮਾ ਦੀ ਬੰਦਗੀ ਹੋਵੇ, ਸਿਮਰਨ ਹੋਵੇ। ਭਾਵ ਕਿਸੇ ਦਾ ਮਾੜਾ ਨਹੀਂ ਸੋਚਣਾ, ਇਹ ਵਿਚਾਰ ਮੰਡਲ ਹੈ। ਵਿਚਾਰ ਔਰ ਸਿਮਰਨ ਦੀ ਖੁਸ਼ਬੂ ਤੀਜਾ ਤਲ ਹੈ ਕਿਰਤ ਮੰਡਲ। ਇਹਨਾਂ ਤਿੰਨਾਂ ਨੂੰ ਥੋੜ੍ਹਾ ਜਿਹਾ ਸਮਝ। ਆਪ ਜੀ ਸਿਮਰਨ ਤਾਂ ਰੋਜ਼ ਕਰਦੇ ਹੋ, ਰਸਨਾ 'ਚ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੈ, ਲੇਕਿਨ ਮਨ ਵਿੱਚ ਕਿਸੇ ਦਾ ਬੁਰਾ ਸੋਚਦੇ ਪਏ, ਇਹ ਸਿਮਰਨ ਸਿਮਰਨ ਨਹੀਂ ਹੈ ਮੁਸਤਕੀ ਮਾਂ। ਮਨ ਵਿੱਚ ਬੁਰਾ ਸੋਚਦੇ ਪਏ, ਇਹਦਾ ਭਲਾ ਨਹੀਂ ਆਉਣਾ ਚਾਹੀਦਾ। ਮੇਰੀ ਥਾਲੀ ਵਿੱਚ 2 ਰੋਟੀਆਂ ਹੋਣ, ਅਗਲੇ ਦੀ ਥਾਲੀ ਵਿੱਚ 1 ਵੀ ਨਾ ਹੋਵੇ, ਪਰ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਅੱਲਾ ਅੱਲਾ ਜਪ ਰਿਹਾ। ਮੇਰੇ 4 ਪੁੱਤਰ ਹਨ, ਅਗਲੇ ਦੇ ਘਰ 1 ਬੇਟੀ ਵੀ ਨਾ ਹੋਵੇ, ਪਰ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਇਹ ਸਿਮਰਨ ਨਹੀਂ। ਨਹੀਂ, ਕਿਉਂਕਿ ਗੁਸਤਾਖੀ ਮਾਫ਼। ਮੈਂ ਪਹਿਲਾਂ ਹੀ ਗੱਲ ਆਰੰਭ ਕੀਤੀ ਸੀ ਕਿ ਕਈ ਵਾਰ ਭੁਲੇਖਾ ਹੁੰਦਾ ਹੈ ਕਿ ਮੈਂ ਉਸਨੂੰ ਚੇਤੇ ਕਰਦਾ ਪਿਆਂ, ਵਾਹਿਗੁਰੂ ਵਾਹਿਗੁਰੂ ਜਪਦਾ ਪਿਆਂ, ਪਰ ਤੇਰੀ ਸੁਰਤ ਦੇ ਵਿੱਚ ਵਾਹਿਗੁਰੂ ਨਹੀਂ ਹੈ, ਤੇਰੀ ਕਿਰਤ ਵਿੱਚ ਵਾਹਿਗੁਰੂ ਨਹੀਂ ਹੈ, ਤੇਰੇ ਵਾਕ ਵਿੱਚ ਵਾਹਿਗੁਰੂ। ਜੇ ਸੁਰਤ ਵਿੱਚ ਵੀ ਵਾਹਿਗੁਰੂ ਹੋਵੇ, ਦੂਜੇ ਦਾ ਮਾੜਾ ਨਹੀਂ ਸੋਚਿਆ। ਇਸ ਨੂੰ ਕਹਿੰਦੇ ਨੇ ਮਨ ਬਚ ਕਰਮ। ਮਨ ਕਰਕੇ ਕਿਸੇ ਦਾ ਬੁਰਾ ਨਾ ਸੋਚੇ, ਮਨ ਦਾ ਸਿਮਰਨ ਹੈ। ਬਚਨ ਕਰਕੇ ਕੌੜੇ ਬੋਲ ਨਾ ਬੋਲ, ਇਹ ਬਚਨ ਦਾ ਸਿਮਰਨ ਹੈ। ਫਿਰ ਕਰਮ ਕਰਕੇ ਕਿਸੇ ਦਾ ਮਾੜਾ ਨਾ ਹੋਵੇ। ਕਈ ਲੋਕ ਕਹਿ ਦਿੰਦੇ ਨੇ ਮੇਰਾ ਭਾਵੇਂ 100 ਰੁਪਏ ਦਾ ਨੁਕਸਾਨ ਹੋ ਜਾਵੇ, ਪਰ ਅਗਲੇ ਦਾ 2 ਪੈਸੇ ਦਾ ਵੀ ਹੋਣਾ ਚਾਹੀਦਾ। ਮਨੁੱਖ ਕਹਿ ਦਿੰਦਾ ਕਈ ਵਾਰ
ਮੇਰਾ ਭਾਵੇਂ ਕਿਤਨਾ ਵੀ ਨੁਕਸਾਨ ਹੋ ਜਾਏ ਪਰ ਮੈਂ ਤੈਨੂੰ ਵੀ ਨਹੀਂ ਛੱਡਾਂਗਾ, ਨਾਲ ਸਿਮਰਨ ਵੀ ਕਰੀ ਜਾਏ। ਸਾਹਿਬ ਕਹਿੰਦੇ ਨੇ ਮਨ ਬਚ ਕਰਮ ਜੋ ਹਰ ਗੁਣ ਗਾਏ ਤਿਸ ਨਾਹੀਂ ਕਦੇ ਸਜਾਈ ਜੀ, ਨਹੀਂ ਸਜ਼ਾ ਮਿਲੇਗੀ। ਮਨ ਕਰਕੇ ਕਿਸੇ ਦਾ ਮਾੜਾ ਨਹੀਂ ਸੋਚਦਾ, ਕਰਮ ਕਰਕੇ ਸ਼ੁੱਧ ਕਰਮ ਹਨ ਔਰ ਆਪ ਵਿੱਚ ਮਿਠਾਸ। ਇੰਡੀਆ ਦੇ ਵਿੱਚ ਇੱਕ ਸ਼ਹਿਰ ਹੈ ਇੰਦੌਰ, ਆਪ ਜੀ ਨੇ ਸੁਣਿਆ, ਅਤੇ ਧਰਮ ਸੰਮੇਲਨ ਹੋਇਆ। ਸੰਤ ਸਿੰਘ ਮਸ਼ਕੀਨ ਵੀ ਬਹੁਤ ਵਾਰ ਜਾਂਦੇ ਸੀ ਅਤੇ ਇੱਕ ਵਾਰ ਮੈਨੂੰ ਵੀ ਜਾਣਾ। ਅਤੇ ਟੌਪਿਕ ਸੀ ਕਿ ਮਨੁੱਖ ਦੀ ਜੋ ਮੁਕਤੀ ਹੈ ਉਹ ਕਿਸ ਤਰ੍ਹਾਂ, ਮੁਕਤੀ ਵੱਖਰੇ ਵੱਖਰੇ ਢੰਗ ਨਾਲ ਸਾਰੇ ਬਿਆਨ ਕਰਦੇ ਪਏ ਸੀ, ਵੱਖਰੇ ਵੱਖਰੇ ਢੰਗ ਨਾਲ। ਲੇਕਿਨ ਇੱਕ ਪੜਾਅ ਐਸਾ ਆਇਆ ਜਿੱਥੇ ਮਨੁੱਖ ਨੇ, ਪੁਰੋਹਿਤ ਨੇ, ਵਿਦਵਾਨ ਪੁਰਸ਼ ਨੇ ਇਹ ਆਖਿਆ ਕਿ ਮਨੁੱਖ ਦੀ ਮੁਕਤੀ ਹੋ ਹੀ ਨਹੀਂ ਸਕਦੀ। ਫਿਰ ਉਹਨਾਂ ਨੇ ਆਪਣੇ ਵਿਚਾਰ ਵੀ ਰੱਖੇ, ਵਿਚਾਰ ਇਹ ਰੱਖੇ ਕਿ ਮਨੁੱਖ ਦੀ ਮੁਕਤੀ ਇਸ ਕਰਕੇ ਨਹੀਂ ਹੋ ਸਕਦੀ ਕਿ ਮਨੁੱਖ ਜੋ ਹੈ ਇਹਦੇ ਅੰਦਰ ਦਾ ਇੱਕ ਸੁਭਾਵ ਐਸਾ ਹੈ, ਦੁਇਤ ਜਿਸ ਨੂੰ ਕਹਿੰਦੇ ਨੇ, ਕਿ ਮੇਰਾ ਭਲਾ ਭਾਵੇਂ ਨਾ ਹੋਵੇ ਲੇਕਿਨ ਭਲਾ ਉਹਦਾ ਵੀ ਨਾ ਹੋਵੇ। ਕਈ ਵਾਰੀ ਕਹਿ ਦਿੰਦੇ ਨੇ, ਇੱਕ ਛੋਟਾ ਜਿਹਾ ਐਗਜਾਂਪਲ ਆਪ ਜੀ ਦੇ ਸਾਨੂੰ ਕਰ ਗੱਲ ਪਕੜ ਵਿੱਚ ਆ। ਇੱਕ ਫਕੀਰ ਲੰਘਦਾ ਪਿਆ ਸੀ, ਉਹ ਫਕੀਰ ਕੀ ਵੇਖਦਾ ਹੈ ਕਿ ਇੱਕ ਕਿਸਾਨ ਇੱਕੋ ਬਲਦ ਨਾਲ ਜੋ ਹੱਲ ਵਾਹੁੰਦਾ ਪਿਆ, ਹੁਣ ਇੱਕੋ ਹੀ ਬਲਦ, ਇੱਕ ਤਰਫ ਬਲਦ ਹੈ, ਦੂਜੇ ਤਰਫ ਆਪਣੇ ਮੋਢੇ 'ਤੇ ਚੂਲਾ ਰੱਖਿਆ ਹੋਇਆ ਅਤੇ ਪਤਨੀ ਪਿੱਛੇ ਸਾਰਾ ਦਿਨ ਦੀ ਪਈ ਹੈ ਹੱਲ ਵਾਹੁੰਦੇ। ਫਕੀਰ ਨੂੰ ਤਰਸ ਆ ਗਿਆ, ਕਹਿਣ ਲੱਗੇ ਤੇਰੇ ਕੋਲ ਦੂਜਾ ਬਲਦ ਨਹੀਂ ਹੈ? ਕਹਿੰਦਾ ਨਹੀਂ ਮਹਾਰਾਜ ਨਹੀਂ। ਫਕੀਰ ਕਹਿੰਦਾ ਚੰਗਾ, ਫਿਰ ਠੰਡਾ ਪਾਣੀ ਪਿਆ, ਪਿਆਸ ਲੱਗ। ਕਿਸਾਨ ਬੜੇ ਅਦਬ ਨਾਲ ਸਤਿਕਾਰ ਨਾਲ ਉਸਨੂੰ ਜਲ ਛਕਾਉਂਦਾ ਹੈ ਔਰ ਕਹਿੰਦਾ ਹੈ, ਖੁਦਾ ਦੀ ਰਹਿਮਤ ਹੋਵੇਗੀ, ਅੱਲਾਹ ਤਾਲਾ ਦੀ ਕਿਰਪਾ ਹੋਵੇਗੀ, ਕੱਲ ਤੱਕ ਤੇਰੇ ਕੋਲ ਦੂਜਾ ਬਲਦ ਵੀ ਆ ਗਿਆ। ਕਿਉਂਕਿ ਸਾਧੂ ਬੋਲੇ ਸਹਿਜ ਸੁਭਾਏ, ਸਹਿਜ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਕਿਉਂਕਿ ਅਵਸਥਾ ਦੇ ਮਾਲਕ ਹੁੰਦੇ ਨੇ ਸੰਤ ਪੁਰਸ਼। ਇਤਨੀ ਗੱਲ ਕਹਿ ਕੇ ਸਾਧੂ ਤੁਰ ਪਏ। ਥੋੜ੍ਹਾ ਜਿਹਾ ਅੱਗੇ ਆ ਕੇ ਤੇ ਸਾਧੂ ਫਿਰ ਵਾਪਸ ਆਉਂਦਾ ਹੈ, ਕਹਿੰਦਾ ਹੈ, ਗੁਰਮੁਖੋ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ, ਤੇਰੇ ਕੋਲ ਤਾਂ ਕੱਲ ਤੱਕ ਬਲਦ ਆ ਜਾਏਗਾ ਪਰ ਤੇਰੇ ਪੜੋਸੀ ਦੇ ਘਰ ਵੀ ਬਲਦ ਦਾ ਜੋੜ ਆ ਜਾਏਗਾ। ਪੜੋਸੀ ਦੇ ਘਰ ਜਾਂ ਪੜੋਸੀ ਨੂੰ ਵੀ ਕਹਿ ਦੇਣਾ ਕਿ ਕੋਈ ਫਕੀਰ ਆਇਆ ਸੀ, ਉਸਨੇ ਦੁਆ ਦਿੱਤੀ ਹੈ, ਤੇਰੇ ਘਰ ਵੀ ਬਲਦ ਨਹੀਂ ਹਨ, ਜੋੜਾ ਤੇਰੇ ਘਰ ਵੀ ਆ ਜਾਏਗਾ, ਜੋੜਾ ਤੇਰਾ ਵੀ ਹੋ ਜਾਏਗਾ, ਜੋੜਾ ਉਹਦਾ ਵੀ ਹੋ ਜਾਏਗਾ ਕਿਉਂਕਿ ਉਹ ਵੀ ਗਰੀਬ ਹੈ। ਤੋ ਇਹ ਕਿਸਾਨ ਕੀ ਕਹਿੰਦਾ ਹੈ? ਕਹਿੰਦਾ ਹੈ, ਸੰਤ ਜੀ ਨਹੀਂ ਚਾਹੀਦਾ ਮੈਨੂੰ ਇੱਕ ਬਲਦ, ਨਹੀਂ ਚਾਹੀਦਾ, ਪਰ ਦੋ ਉਸਨੂੰ ਵੀ ਨਹੀਂ ਮਿਲਣੇ ਚਾਹੀਦੇ ਨੇ, ਮੈਂ ਇੱਕ ਬਲਦ ਨਾਲ ਕੰਮ ਚਲਾ ਲਿਆਂਗਾ ਪਰ ਮੇਰੇ ਪੜੋਸੀ ਦੇ ਕੋਲ ਦੋ ਬਲਦ ਨਹੀਂ ਆਉਣੇ ਚਾਹੀਦੇ ਨੇ। ਇਸ ਨੂੰ ਕਹਿੰਦੇ ਨੇ ਜਲਸੀ। ਇਸ ਨੂੰ ਕਹਿੰਦੇ ਨੇ ਅਗਨ। ਮੈਂ ਅਰਥ ਕਰ ਰਿਹਾ ਸੀ ਇੰਦੌਰ ਵਿੱਚ ਇਹ ਗੱਲ ਚੱਲੀ ਕਿ ਮਨੁੱਖ ਦੇ ਕੋਲ ਇਹ ਜੋ ਸਾੜਾ ਹੈ
ਕਰਕੇ ਖਤਮ ਨਹੀਂ ਹੁੰਦਾ, ਇਸ ਕਰਕੇ ਮਨੁੱਖ ਦੀ ਮੁਕਤੀ ਨਹੀਂ ਹੁੰਦੀ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਹੁਣ ਤੁਸੀਂ ਆਓ ਗੁਰੂ ਨਾਨਕ ਦੀ ਵਿਚਾਰਧਾਰਾ ਹੁਣ ਆਪ ਜੀ ਸੁਣਾਓ। ਅਤੇ ਮੈਂ ਅਰਜ ਕੀਤੀ, ਗੁਰੂ ਨਾਨਕ ਸਾਹਿਬ ਦੀ ਜੋ ਵਿਚਾਰਧਾਰਾ ਹੈ ਉਹ ਸ਼ੁਰੂ ਇੱਥੋਂ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਸਰਬਤ ਗੁਰੂ ਨਾਨਕ ਦਾ ਸਿੱਖ ਸਾਰਿਆਂ ਦਾ ਭਲਾ ਮੰਗਦਾ ਹੈ, ਸਾਰਿਆਂ ਦਾ। ਤਾਂ ਮੈਂ ਅਰਜ ਕਰ ਰਿਹਾ ਸੀ ਕਿ ਸਿਮਰਨ ਜੋ ਹੈ ਆਪ ਜੀ ਦੀ ਰਸਨਾ 'ਤੇ ਵੀ ਹੋਵੇ, ਆਪ ਜੀ ਦੀ ਚੇਤਨਾ ਦੇ ਵਿੱਚ ਵੀ ਹੋਵੇ, ਆਪ ਜੀ ਦੇ ਕਿਰਤ ਮੰਡਲ ਵਿੱਚ ਵੀ ਹੋਵੇ। ਇਸ ਨੂੰ ਕਹਿੰਦੇ ਨੇ ਯਾਦ, ਇਸ ਨੂੰ ਕਹਿੰਦੇ ਨੇ ਸਿਮਰਨ। ਸਿਮਰਨ ਸੰਤ ਸਿੰਘ ਮਸ਼ਕੀਨ ਕਈ ਵਾਰੀ ਗੱਲ ਕਹਿੰਦੇ ਸੀ ਕਿ ਤੁਸੀਂ ਲੱਖਾਂ ਵਾਰੀ ਵਾਹਿਗੁਰੂ ਕਹਿੰਦੇ ਜਾਓ, ਕੁਝ ਨਹੀਂ ਹੋਣਾ। ਫਿਰ ਅਗਾਂਹ ਚੱਲ ਕੇ ਕਹਿੰਦੇ ਨੇ ਇੱਕੋ ਵਾਰ ਵਾਹਿਗੁਰੂ ਕਹਿ ਦੇਵੋ, ਕਹਿੰਦੇ ਨੇ ਮੰਜ਼ਿਲੇ ਮਕਸੂਦ 'ਤੇ ਪਹੁੰਚੋ। ਇੱਕ ਚਿੱਤ ਜਿਨ ਇੱਕ ਛਿੰਨ ਦਿਹਾਇਓ, ਇੱਕ ਛਿੰਨ ਇੱਕ ਚਿੱਤ, ਕਹਿੰਦੇ ਨੇ ਫਿਰ ਲੱਖਾਂ ਵਾਰ ਵਾਹਿਗੁਰੂ ਕਹਿਣ ਦੀ ਲੋੜ ਕੀ ਹੈ। ਜਦੋਂ ਇੱਕੋ ਵਾਰੀ ਵਾਹਿਗੁਰੂ ਕਹਿ ਦਿੱਤਾ, ਇੱਕ ਛਿੰਨ ਵਾਹਿਗੁਰੂ ਕਹਿਣਾ, ਤਾਂ ਕਹਿੰਦੇ ਨੇ ਇੱਕ ਵਾਰ ਵਾਹਿਗੁਰੂ ਕਹਿਣਾ ਆ ਜਾਵੇ ਉਹਦੇ ਵਾਸਤੇ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿਣਾ ਪੈਂਦਾ ਹੈ। ਇਹ ਸਿਮਰਨ ਦੀ ਜੁਗਤੀ ਆ ਜਾਏ, ਵਾਰ ਵਾਰ ਜਪਣਾ ਪੈਂਦਾ ਹੈ, ਵਾਰ ਵਾਰ ਜਪਣਾ। ਤਾਂ ਜਿਹੜੇ ਭਗਤ ਜਨ ਹਨ ਉਹ ਸਾਧਨਾ ਕਰਦੇ ਨੇ, ਆਪ ਜੀ ਵੀ ਸਾਧਨਾ ਕਰਦੇ ਨੇ। ਹੁਣ ਜੇ ਕਿਧਰੇ 100 ਮੀਲ ਦਾ ਸਫ਼ਰ ਤੈਅ ਕਰਨਾ ਹੈ ਔਰ ਆਪ ਜੀ 80 ਮੀਲ ਤੱਕ ਪਹੁੰਚੇ ਔਰ ਸਰੀਰ ਸਾਥ ਛੱਡ ਗਿਆ, ਫਿਰ ਕੀ ਹੋਇਆ? ਜੋ 20 ਮੀਲ ਦਾ ਸਫ਼ਰ ਰਹਿ ਗਿਆ ਫਿਰ ਉਹਦਾ ਕੀ ਹੋਇਆ? ਉਹ 20 ਮੀਲ ਦਾ ਸਫ਼ਰ ਪੂਰਾ ਕਰਨ ਵਾਸਤੇ ਫਿਰ ਜਨਮ ਹੋਇਆ, ਫਿਰ ਸਰੀਰ। ਔਰ ਜਦੋਂ ਉਸਨੂੰ ਸਰੀਰ ਪ੍ਰਾਪਤ ਹੋਇਆ, ਉਸਨੇ 20 ਮੀਲ ਦਾ ਜੋ ਸਫ਼ਰ ਸੀ ਉਹ ਬਹੁਤ ਛੇਤੀ ਪੂਰਾ ਕਰ ਲਿਆ, ਬਹੁਤ ਛੇਤੀ। ਤਾਂ ਇਸੇ ਕਰਕੇ ਕਈ ਵਾਰ ਜਵਾਨੀ ਵਿੱਚ ਵੀ ਕੋਈ ਸੰਤ ਬਣ ਜਾਂਦਾ ਹੈ, ਕੋਈ ਬਚਪਨ ਵਿੱਚ ਹੀ ਸੰਤ ਬਣ ਜਾਂਦਾ ਹੈ, ਕੋਈ ਬੁਢੇਪੇ ਵਿੱਚ ਜਾ ਕੇ ਕਿਸੇ ਨੂੰ ਰੰਗ ਲੱਗਦਾ। ਸ਼ੇਖ ਸ਼ਾਦੀ ਸਾਹਿਬ ਇੱਕ ਗੱਲ ਕਿਹਾ ਕਰਦੇ ਸੀ ਕਿ ਕਿਧਰੇ ਕਿਸੇ ਦੀ ਬਜ਼ੁਰਗੀ ਵੇਖਣੀ ਹੋਵੇ ਤਾਂ ਕਿਸ ਤਰ੍ਹਾਂ ਵੇਖੋਗੇ, ਔਰ ਕਿਸੇ ਦੀ ਅਮੀਰੀ ਵੇਖਣੀ ਹੋਵੇ ਤਾਂ ਕਿਸ ਤਰ੍ਹਾਂ ਵੇਖੋ? ਪੈਮਾਨਾ ਕੀ? ਅਤੇ ਅਕਸਰ ਅਸੀਂ ਪੈਮਾਨਾ ਇਹੀ ਰੱਖਦੇ ਹਾਂ, ਇਹਦੀ ਉਮਰ 70 ਸਾਲ ਹੈ, ਸਿਆਣਾ ਹੈ, ਬਜ਼ੁਰਗ ਹੈ। ਇਹਦੀ ਉਮਰ 80 ਸਾਲ ਹੈ, ਬਜ਼ੁਰਗ ਹੈ। ਇਹਦੇ ਕੋਲ ਧਨ ਬਹੁਤ ਹੈ, ਬਹੁਤ ਧਨੀ ਹੈ? ਸ਼ੇਖ ਸ਼ਾਦੀ ਸਾਹਿਬ ਕਹਿੰਦੇ ਸੀ ਨਹੀਂ, ਨਹੀਂ। ਕਿਸੇ ਦੀ ਬਜ਼ੁਰਗੀ ਮਾਪਣੀ ਹੋਵੇ ਪੈਮਾਨਾ ਉਮਰ ਨਹੀਂ ਹੈ, ਕਿਸੇ ਦੀ ਅਮੀਰੀ ਮਾਪਣੀ ਹੋਵੇ ਪੈਮਾਨਾ ਦੌਲਤ ਨਹੀਂ ਹੈ, ਧਨ ਨਹੀਂ। ਕਿਉਂਕਿ ਕਿਸੇ ਦੇ ਕੋਲ ਅਕਲ ਹੋਵੇ ਨਾ, ਉਮਰ 80 ਸਾਲ ਦੀ ਹੋਵੇ, ਕੁਛ ਤਾਂ ਕੀ ਮਾਪ ਬਜ਼ੁਰਗ ਕਿਸ ਤਰ੍ਹਾਂ ਆਖੋ? ਅਕਲ ਨਹੀਂ। ਫਿਰ ਕਿਸੇ ਦੇ ਕੋਲ ਧਨ ਤਾਂ ਬਹੁਤ ਹੈ ਪਰ ਦਿਲ ਨਹੀਂ ਹੈ, ਉਸਨੂੰ ਅਮੀਰ ਕਿਵੇਂ ਆਖੋਗੇ? ਅਮੀਰ ਹੈ ਕਿਵੇਂ ਆਖੋ? ਸ਼ੇਖ ਸ਼ਾਦੀ ਸਾਹਿਬ ਕਹਿੰਦੇ ਸੀ ਬਜ਼ੁਰਗੀ ਬਾ ਅਕਲ ਅਸਤ ਨਾ ਬਸ ਹਾਲ, ਕਿ ਮਨੁੱਖ ਦੇ ਕੋਲ ਅਕਲ ਨਹੀਂ ਹੈ ਲੇਕਿਨ ਉਮਰ ਜੋ ਹੈ 70-80 ਸਾਲ ਦੀ, ਪਰ ਅਕਲ ਨਹੀਂ ਹੈ, ਐਸੇ ਮਨੁੱਖ ਨੂੰ ਬਜ਼ੁਰਗ ਆਖਣਾ ਬਜ਼ੁਰਗੀ ਦੀ ਤੋਹੀਨ ਹੈ। ਫਿਰ ਕਿਸੇ ਮਨੁੱਖ ਦੇ ਕੋਲ ਧਨ ਬਹੁਤ ਹੈ ਲੇਕਿਨ ਦਿਲ ਨਹੀਂ ਹੈ, ਐਸੇ ਮਨੁੱਖ ਨੂੰ ਅਮੀਰ ਆਖਣਾ ਅਮੀਰੀ ਦੀ ਤੋਹੀਨ। ਤਾਂ ਗਰੀਬ ਆ ਦਿਲ ਅਸਤ ਨਾ ਬਾਮਾ, ਅਮੀਰੀ ਦਿਲ ਦੀ ਹੈ, ਬਜ਼ੁਰਗੀ ਅਕਲ ਦੀ। ਤੋ ਇੱਕ
ਛੋਟਾ ਬੱਚਾ ਤਨ ਕਰਕੇ ਤਾਂ ਹੋ ਸਕਦਾ ਉਹ 6 ਸਾਲ ਦਾ ਹੋਵੇ, ਪਰ ਹੋ ਸਕਦਾ ਉਹਦੇ ਵਿੱਚ ਅੰਦਰ ਕੋਈ ਬਾਬਾ ਬੈਠਾ ਹੋਵੇ। ਉਹਦੀ ਵੀ ਗੱਲ ਸੁਣੋ, ਤਨ ਕਰਕੇ ਬੱਚਾ ਹੈ, ਹੋ ਸਕਦਾ ਅੰਦਰ ਬਜ਼ੁਰਗ ਬੈਠਾ ਹੋਵੇ ਕੋਈ। ਗੱਲ ਸੁਣੋ ਉਸਦੀ ਵੀ ਗੱਲ।

ਫਿਰ ਐਸਾ ਸੁੱਖ ਉਹਨਾਂ ਦੀ ਝੋਲੀ ਵਿੱਚ ਪਿਆ ਕਿ ਫਿਰ ਮੁੜ ਕੇ ਕਦੇ ਪਰਮਾਤਮਾ ਨੂੰ ਵਿਸਰਦਾ ਨਹੀਂ, ਭੁੱਲਦਾ। ਪਰਮਾਤਮਾ ਵਿਸਰੇ ਨਾ, ਰੋਜ਼ ਰੋਜ਼ ਜਪਦੇ ਰਹੇ। ਛੋਟੀ ਜਿਹੀ ਮੈਂ ਗੱਲ ਕਹਿ ਕੇ ਮੈਂ ਕਥਾ ਦੀ ਸਮਾਪਤੀ ਵੱਲ, ਬੜੇ ਧਿਆਨ ਨਾਲ ਸੁਣਨਾ। ਇੱਕ ਵਿਦਵਾਨ ਪੁਰਸ਼ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਗਿਆਨੀ ਜੀ ਇੱਕ ਗੱਲ ਦੱਸਣਾ, ਇੱਕੋ ਵਾਰ ਜਪਜੀ ਸਾਹਿਬ ਦਾ ਪਾਠ ਕੀਤਾ, ਰੋਜ਼ ਰੋਜ਼ ਪਾਠ ਕਰਨ ਦੀ ਲੋੜ ਕੀ? ਇੱਕੋ ਵਾਰ ਸੋਦਰ ਦਾ ਪਾਠ ਕੀਤਾ, ਰੋਜ਼ ਰੋਜ਼ ਸੋਦਰ ਕਰਨ ਦੀ ਲੋੜ ਕੀ? ਇੱਕ ਵਾਰ ਬੈਠ ਕੇ ਸਿਮਰਨ ਕੀਤਾ, ਵਾਰ ਵਾਰ ਵਾਹਿਗੁਰੂ ਕਹਿਣ ਦੀ ਲੋੜ ਕੀ? ਇਹ ਸਵਾਲ ਉਸਨੇ ਸਾਹਮਣੇ ਰੱਖਿਆ, ਨਾਲ ਹੀ ਇੱਕ ਗੱਲ ਹੋਰ ਵੀ ਕਹਿ ਦਿੱਤੀ। ਕਹਿਣ ਲੱਗੇ, ਗਿਆਨੀ ਜੀ ਇਹ ਜਵਾਬ ਨਾ ਦੇਣਾ ਕਿ ਭੋਜਨ ਸਵੇਰੇ ਕੀਤਾ ਸ਼ਾਮ ਨੂੰ ਲੋੜ ਕੀ, ਇਹ ਜਵਾਬ ਨਾ ਦੇ। ਪਾਣੀ ਸਵੇਰੇ ਪੀਤਾ ਸੀ ਤੇ ਸ਼ਾਮ ਨੂੰ ਫਿਰ ਕੀ ਲੋੜ? ਇੱਕੋ ਵਾਰ ਪਾਣੀ ਪੀ ਲਿਆ, ਇੱਕੋ ਵਾਰ ਇਸ਼ਨਾਨ ਕਰ ਲਿਆ, ਵਾਰ ਵਾਰ ਕੀ ਲੋੜ ਇਸ਼ਨਾਨ ਕਰਨ ਦੀ? ਮੈਂ ਕਈ ਵਾਰ ਕੁਝ ਸਿੰਘਾਂ ਨੂੰ ਕਹਿਣਾ, ਮੈਂ ਕਿਹਾ ਤੁਸੀਂ ਕਥਾ ਵਾਚਕ ਵੀ ਬਣੋ, ਬਹੁਤ ਜ਼ਰੂਰੀ ਹੈ। ਕੀਰਤਨੀ ਬਹੁਤ ਹੋ ਗਏ ਨੇ, ਕਥਾ ਵਾਚਕ ਵੀ ਚਾਹੀਦੇ ਨੇ ਸਿੱਖ ਪੰਥ ਨੂੰ। ਕਹਿਣ ਲੱਗੇ, ਗਿਆਨੀ ਜੀ ਮਿਹਨਤ ਬਹੁਤ ਆਉਂਦੀ ਹੈ, ਗ੍ਰੰਥ ਪੜ੍ਹਨੇ ਪੈਂਦੇ ਨੇ, ਫਿਰ ਕੋਈ ਐਸੇ ਐਸੇ ਵੀ ਨੇ ਜਿਹੜੇ ਸਵਾਲ ਪੁੱਛ ਲੈਂਦੇ ਨੇ, ਜਵਾਬ ਕੌਣ ਦੇਗਾ ਉਹਨਾਂ ਨੂੰ? ਹਕੀਕਤ ਅਜੋਕੇ ਸਮਾਂ ਦੇ ਵਿੱਚ ਨੌਜਵਾਨ ਬੱਚੇ ਬਹੁਤ ਪੜ੍ਹੇ ਲਿਖੇ, ਬਹੁਤ ਪੜ੍ਹੇ, ਸਾਇੰਸ ਦਾ ਸਵਾਲ ਸਾਹਮਣੇ ਰੱਖ ਦੇਣ ਔਰ ਕਹਿਣਗੇ ਹੁਣ ਪਰਮਾਤਮਾ ਦੇ ਬਾਬਤ ਇੱਥੇ ਬੋਲੋ। ਸਾਨੂੰ ਵੀ ਪੜ੍ਹਨੀ ਪੈਂਦੀ ਹੈ ਫਿਰ ਸਾਇੰਸ, ਸਾਨੂੰ ਵੀ ਪੜ੍ਹਨੀ ਪੈਂਦੀ ਹੈ ਬਾਇਓਲੋਜੀ, ਸਾਨੂੰ ਪੜ੍ਹਨੀ ਪੈਂਦੀ ਹੈ ਫਿਜਿਕਸ, ਪੜ੍ਹਨੀ ਪੈਂਦੀ ਕੈਮਿਸਟਰੀ, ਉਹਨਾਂ ਨੂੰ ਜਵਾਬ ਕਹਿਣ, ਨਹੀਂ ਤਾਂ ਸਾਨੂੰ ਕੋਈ ਲੋੜ ਹੀ ਨਹੀਂ। ਜਦੋਂ ਉਸਨੇ ਸਵਾਲ ਕੀਤਾ, ਰੋਜ਼ ਰੋਜ਼ ਵਾਹਿਗੁਰੂ ਜਪਣ ਦੀ ਲੋੜ ਕੀ ਹੈ, ਜਪਜੀ ਪੜ੍ਹਨ ਦੀ ਲੋੜ ਕੀ ਹੈ? ਇੱਕੋ ਵਾਰੀ ਜਪਜੀ ਪੜ੍ਹ ਲਓ, ਕੱਲ ਖਤਮ ਹੋ ਗਈ। ਇਸ ਨੂੰ ਥੋੜ੍ਹਾ ਜਿਹਾ ਸਮਝ, ਰੋਜ਼ ਰੋਜ਼ ਜਪਜੀ ਸਾਹਿਬ ਇਸ ਕਰਕੇ ਪੜ੍ਹਨੇ ਆ ਕਿ ਮਨੁੱਖ ਦੇ ਜਿਹੜੇ ਵਿਚਾਰ ਹਨ ਉਹਨਾਂ ਦੇ ਵਿੱਚ ਫਾਸਲਾ ਨਹੀਂ ਹੁੰਦਾ, ਡਿਸਟੈਂਸ ਨਹੀਂ ਹੁੰਦਾ। ਇੱਕ ਵਿਚਾਰ ਦੇ ਪਿੱਛੇ ਦੂਜਾ ਵਿਚਾਰ, ਦੂਜੇ ਵਿਚਾਰ ਦੇ ਪਿੱਛੇ ਤੀਜਾ ਵਿਚਾਰ, ਚੌਥਾ ਵਿਚਾਰ, ਕੰਟੀਨਿਊ ਚੱਲਦੇ ਰਹਿੰਦੇ ਨੇ, ਫਾਸਲਾ ਨਹੀਂ। ਇਹ ਹਕੀਕਤ ਗੱਲ, ਮਨੋਚਿਕਿਤਸਕ ਜਿਹੜੇ ਹਨ, ਸਿਗਮੰਡ ਫ੍ਰਾਇਡ ਹੋਇਆ, ਉਸਨੇ ਬਹੁਤ ਵਰਕ ਕੀਤਾ ਇਸ 'ਤੇ। ਫਿਰ ਉਸਨੇ ਤਾਂ ਬਾਕਾਇਦਾ ਇਹ ਗੱਲ ਆਖੀ ਕਿ ਸਮੁੰਦਰ ਦੇ ਵਿੱਚੋਂ ਜੋ ਲਹਿਰਾਂ ਚੱਲਦੀਆਂ ਨੇ ਅਨੰਤ ਅਨੰਤ, ਇੱਕ ਲਹਿਰ ਕਿਨਾਰੇ 'ਤੇ ਪਹੁੰਚਦੀ ਨਹੀਂ, ਪਿੱਛੇ ਦੂਜੀ ਆ ਰਹੀ ਹੁੰਦੀ, ਦੂਜੀ ਲਹਿਰ ਕਿਨਾਰੇ 'ਤੇ ਪਹੁੰਚੀ ਨਹੀਂ, ਪਿੱਛੇ ਤੀਜੀ ਆ ਰਹੀ ਹੈ। ਉਸੇ ਤਰ੍ਹਾਂ ਵਿਚਾਰ, ਹਾਲੇ ਇੱਕ ਵਿਚਾਰ ਸਾਡੇ ਸਾਹਮਣੇ ਆਇਆ ਹੀ ਨਹੀਂ, ਪਿੱਛੇ ਦੂਜਾ ਆ ਰਿਹਾ, ਦੂਜਾ ਆ ਰਿਹਾ। ਬੱਚੇ ਦੀ ਪੜ੍ਹਾਈ ਦਾ ਕੀ ਹੋਵੇਗਾ, ਪਿੱਛੇ ਵਿਚਾਰ ਆ ਗਿਆ, ਕਾਰੋਬਾਰ ਦਾ ਕੀ ਹੋਵੇਗਾ, ਤੀਜਾ ਵਿਚਾਰ ਆ ਗਿਆ, ਮਾਤਾ ਦੀ ਤਬੀਅਤ ਖਰਾਬ, ਚੌਥਾ ਵਿਚਾਰ ਫਿਰ ਕੋਈ ਹੋਰ ਆ ਗਿਆ, ਅਨੰਤ ਅਨੰਤ ਵਿਚਾਰ ਚੱਲਦੇ ਚੱਲਦੇ। ਗੁਸਤਾਖੀ ਮਾਫ ਕੀਤੀ ਹੋਈ ਜਪਜੀ ਸਾਹਿਬ ਤਾਂ ਇਹ ਬਾਰ ਬਾਰ ਰਹਿ ਜਾਂਦੀ ਹੈ, ਅੰਦਰ ਪ੍ਰਵੇਸ਼ ਹੀ ਨਹੀਂ ਕਰਦੀ, ਕਿਉਂਕਿ ਚੱਕਰ ਚੱਲ ਰਿਹਾ ਵਿਚਾਰ, ਚੱਕਰ ਚੱਲ ਰਿਹਾ। ਬਹੁਤ ਹੀ ਵਿਦਵਾਨ ਸੰਤ ਪੁਰਸ਼ ਬੈਠੇ ਨੇ, ਗੁਰਦੀਪ ਸਿੰਘ ਜੀ, ਮੈਂ ਇਹਨਾਂ ਨੂੰ ਸੰਤ ਪੁਰਸ਼ ਕਹਿੰਦਾ, ਗੁਰੂ ਸਾਹਿਬ ਦੀ ਬਹੁਤ ਵੱਡੀ ਰਹਿਮਤ। ਫਿਰ ਹੋਰ ਗੱਲ ਹੈ ਕਿ ਆਪ ਜੀ ਨਾ ਦੀ ਰਹਿਮਤ, ਗੁਰੂ ਦੀ ਰਹਿਮਤ, ਪੂਰਾ ਸਟਾਫ ਵੀ ਬਹੁਤ ਪਿਆਰ ਵਾਲਾ, ਸਿਦਕ ਵਾਲਾ ਹੈ। ਅਤੇ ਮੈਂ ਕਈ ਵਾਰੀ ਕਹਿੰਦਾ ਕਿ ਜੇਕਰ ਆਗੂ ਬੰਦਗੀ ਵਾਲਾ ਹੋਵੇ, ਪਿੱਛੇ ਫਿਰ ਸਾਰਿਆਂ ਨੂੰ ਬਰਕਤ ਪੈਂਦੀ, ਖੁਸ਼ਬੂ ਆਉਂਦੀ। ਗੁਰੂ ਘਰ ਦਾ ਪ੍ਰੈਜੀਡੈਂਟ ਸੈਕਟਰੀ ਬੰਦਗੀ ਵਾਲਾ ਹੋਵੇ, ਮੈਂਬਰ ਸਾਹਿਬਾਨ ਬੰਦਗੀ ਵਾਲੇ ਹੋਣ, ਸਾਰਿਆਂ ਦੇ ਵਿੱਚ ਖੁਸ਼ਬੂ ਆਉਂਦੀ।
ਵਾਰ ਵਾਰ ਜਪਜੀ ਸਾਹਿਬ ਇਸ ਕਰਕੇ ਕਰਦੇ ਹਾਂ, ਸਵੇਰੇ ਜਪਜੀ, ਸ਼ਾਮ ਨੂੰ ਜਪਜੀ, ਦੁਪਹਿਰ ਨੂੰ ਜਪਜੀ, ਕਿਧਰੇ ਕੋਈ ਵਿਚਾਰਾਂ ਦੇ ਵਿੱਚ ਫਾਸਲਾ ਕਿਧਰੇ ਆ ਜਾਵੇ ਔਰ ਜਪਜੀ ਅੰਦਰ ਪ੍ਰਵੇਸ਼ ਕਰ ਜਾਵੇ ਔਰ ਮਨੁੱਖ ਦਾ ਜੀਵਨ ਹੀ ਜਪਜੀ ਹੋ ਜਾਵੇ। ਕਿਧਰੇ ਸੋਦਰ ਦਾ ਪਾਠ ਵਿਚਾਰਾਂ ਦੇ ਵਿਚਕਾਰ ਵਿਚਾਰਾਂ ਨੂੰ ਚੀਰ ਕੇ ਅੰਦਰ ਪ੍ਰਵੇਸ਼ ਕਰ ਜਾਵੇ, ਮਨੁੱਖ ਦਾ ਜੀਵਨ ਹੀ ਸੋਦਰ ਹੋ ਜਾਵੇ, ਮਨੁੱਖ ਦਾ ਜੀਵਨ ਹੀ ਸੁਖਮਨੀ ਹੋ ਜਾਵੇ, ਮਨੁੱਖ ਦਾ ਜੀਵਨ ਹੀ ਗੀਤਾ ਹੋ ਜਾਵੇ, ਮਨੁੱਖ ਦਾ ਜੀਵਨ ਹੀ ਕੁਰਾਨ ਹੋ ਜਾਵੇ, ਮਨੁੱਖ ਦਾ ਜੀਵਨ ਹੀ ਤਾਲਾ ਹੋ ਜਾਵੇ। ਇਸ ਕਰਕੇ ਰੋਜ਼ ਰੋਜ਼ ਪਾਠ ਕਰਨਾ ਰੋਜ਼। ਪਰ ਜਿਨ੍ਹਾਂ ਨੇ ਸਾਧਨਾ ਕੀਤੀ ਹੋਈ ਹੈ ਉਹਨਾਂ ਦੇ ਬਾਬਤ ਛੋਟਾ ਜਿਹਾ ਅੰਸ਼ ਆਪ ਜੀ ਦੇ ਸਾਹਮਣੇ ਰੱਖਾਂ, ਕਿਉਂਕਿ ਅੱਜ ਸਿੰਘ ਸਾਹਿਬ ਦੇ ਨਾਲ ਮੈਂ ਬੈਠਾ ਸੀ, ਆਪ ਜੀ ਨੇ ਵੀ ਮੈਨੂੰ ਇੱਕ ਅਨੁਭਵ ਦੀ ਗੱਲ ਸੁਣਾਈ, ਕੱਲ ਕਹਿ ਕੇ ਮੈਂ ਸਮਾਪਤੀ ਬਣਾ। ਸਿਧਾਰਥ ਜੋ ਕਿ ਬਾਅਦ ਵਿੱਚ ਮਹਾਤਮਾ ਬੁੱਧ ਬਣਦਾ ਹੈ, ਕਿਉਂਕਿ ਬੁੱਧ ਅਵਸਥਾ ਹੈ, ਨਾਮ ਉਹਦਾ ਸਿਧਾਰਥ ਹੈ, ਤੋ ਸਿਧਾਰਥ ਆਪਣੇ ਸਾਰਥੀ ਨੂੰ ਪੁੱਛਦਾ ਹੈ, ਰਥ ਵਿੱਚ ਬੈਠੇ ਹੋਏ ਸਾਰਥੀ ਨੂੰ ਪੁੱਛਦਾ ਹੈ ਕਿ ਸਾਹਮਣੇ ਕੁਛ ਲੋਕ ਜਾ ਰਹੇ ਨੇ, ਇਹਨਾਂ ਦੇ ਬਾਬਤ ਥੋੜ੍ਹਾ ਜਿਹਾ ਮੈਨੂੰ ਦੱਸੋ, ਇਹ ਕੌਣ ਹਨ? ਤੋ ਸਾਰਥੀ ਨੇ ਕਿਹਾ ਕਿ ਮੈਨੂੰ ਹੁਕਮ ਹੋਇਆ ਹੈ ਪਿਤਾ ਦਾ ਕਿ ਇਸ ਨੂੰ ਦੱਸਣਾ ਨਾ, ਇਹ ਕੁਝ ਵੀ ਪੁੱਛੇ ਦੱਸਣਾ ਨਾ, ਲੇਕਿਨ ਮੇਰੀ ਮਜਬੂਰੀ ਹੈ ਕਿਉਂਕਿ ਮੈਂ ਤੇਰੇ ਨਾਲ ਵੀ ਪਿਆਰ ਕਰਨਾ ਦੱਸਣਾ ਪੈਣਾ। ਇਹ ਇੱਕ ਰੋਗੀ ਹੈ, ਰੋਗੀ ਨੂੰ ਲੈ ਕੇ ਜਾ ਰਹੇ ਨੇ ਵੈਦ ਕੋਲ। ਬੁੱਧ ਨੇ ਇਹ ਨਹੀਂ ਕਿਹਾ ਕਿ ਵਿਚਾਰਾ ਰੋਗੀ, ਇਹ ਨਹੀਂ ਕਿਹਾ। ਬੁੱਧ ਨੇ ਕਿਹਾ ਕਿ ਇਹ ਰੋਗੀ ਹੈ, ਤਾਂ ਕੀ ਰੋਗੀ ਮੈਂ ਵੀ ਹੋਵਾਂਗਾ? ਸਾਰਥੀ ਸੋਚੀ ਪੈ ਗਿਆ, ਮੈਂ ਕੀ ਜਵਾਬ ਦਾ, ਮੈਂ ਸੱਚ ਬੋਲਾਂ ਜਾਂ ਝੂਠ ਬੋਲਾਂ? ਜੇ ਝੂਠ ਬੋਲਦਾ ਹਾਂ ਰੱਬ ਨਾਲੋਂ ਟੁੱਟਦਾ, ਟੁੱਟਦਾ ਸੱਚ ਬੋਲਣਾ ਪਏ। ਕਹਿ ਦਿੱਤਾ ਸਿਧਾਰਥ, ਹਾਂ ਤੂੰ ਵੀ ਰੋਗੀ ਹੋ ਸਕਦਾ ਹੈ, ਹੋ ਸਕਦਾ। ਦੂਜੀ ਤਸਵੀਰ ਦੇਖੀ, ਕਿਸੇ ਦੀ ਅਰਥੀ ਜਾ ਰਹੀ ਹੈ। ਸਿਧਾਰਥ ਕਹਿੰਦਾ ਇਹ ਕੀ ਹੈ? ਕਹਿਣ ਲੱਗੇ ਇਹ ਜੀਵਨ ਯਾਤਰਾ ਖਤਮ ਹੋ ਗਈ, ਮੌਤ ਹੋ ਗਈ। ਤੋ ਸਿਧਾਰਥ ਕਹਿੰਦਾ ਹੈ, ਮੌਤ ਮੇਰੀ ਵੀ ਹੋ ਗਈ? ਹਾਂ ਤੇਰੀ ਵੀ। ਕਹਿਣ ਲੱਗੇ ਫਿਰ ਰਥ ਨੂੰ ਵਾਪਸ ਹੋ ਗਏ, ਚੋਟ ਲੱਗੀ। ਅਸੀਂ ਰੋਜ਼ ਮੁਰਦੇ ਦੇਖਦੇ, ਰੋਜ਼ ਅਸੀਂ ਰੋਗੀ ਦੇਖਦੇ, ਲੇਕਿਨ ਕਦ ਕਿਸੇ ਨੇ ਆਖਿਆ ਕਿ ਮੇਰੀ ਵੀ ਮੌਤ ਹੋਏਗੀ? ਅਸੀਂ ਇਹੀ ਕਹਿੰਦੇ ਹਾਂ ਫਲਾਣਾ ਬੰਦਾ ਪੂਰਾ ਹੋ ਗਿਆ, ਵਿਚਾਰੇ ਬੱਚਿਆਂ ਦਾ ਕੀ ਹੋਏਗਾ, ਪਤਨੀ ਦਾ ਕੀ ਹੋਏਗਾ, ਪਤੀ ਦਾ ਕੀ ਹੋਏਗਾ, ਅਸੀਂ ਇਹੀ ਕਹਿੰਦੇ ਹਾਂ। ਇਹ ਨਹੀਂ ਕਹਿੰਦੇ ਕਿ ਇਹ ਮੇਰੇ ਨਾਲ ਵੀ ਹੋਏਗਾ। ਅਸੀਂ ਉਸਨੂੰ ਵਿਚਾਰਾ ਕਹਿ ਛੱਡਦੇ ਹਾਂ, ਵਿਚਾਰਾ, ਜਿਵੇਂ ਕਿ ਅਸੀਂ ਜਾਣਾ ਹੀ ਨਹੀਂ, ਉਸਦਾ ਕੀ ਵਾ। ਸਿਧਾਰਥ ਕਹਿੰਦਾ ਹੈ ਰੱਥ ਵਾਪਿਸ ਮੋੜ ਲਿਆ, ਰੱਥ ਵਾਪਿਸ ਮੋੜਿਆ। ਇੱਕ ਜਵਾਨ ਬੱਚਾ ਬੈਠਾ ਹੋਇਆ ਸੀ ਅੱਖਾਂ ਬੰਦ ਕਰਕੇ ਧਿਆਨ ਸਾਧਨ ਵਿੱਚ। ਮੈਨੂੰ ਕਿਸੇ ਨੇ ਵੀ ਪੁੱਛਿਆ ਗਿਆ ਨਹੀਂ ਕਿ ਧਿਆਨ ਕਿਸ ਨੂੰ ਕਹਿੰਦੇ ਨੇ। ਮੈਂ ਕੱਲ੍ਹ ਇਹਦੀ ਡੈਫੀਨੇਸ਼ਨ ਆਪ ਜੀ ਦੇ ਸਨਮੁੱਖ ਰੱਖਾਂਗਾ, ਧਿਆਨ ਕਿਸ ਨੂੰ ਕਹਿੰਦੇ, ਧਿਆਨ ਦੀ ਅਵਸਥਾ ਤੱਕ ਕਿਸ ਤਰ੍ਹਾਂ ਪਹੁੰਚਣਾ, ਸਟੇਪ ਬਾਈ ਸਟੇਪ। ਉਹ ਧਿਆਨ ਸਾਧਨਾ ਵਿੱਚ ਬੈਠਾ ਸੀ, ਸਿਧਾਰਥ ਨੇ ਪੁੱਛਿਆ ਰਥ ਵਾਹੀ ਨੂੰ, ਇਹ ਕੌਣ ਹੈ? ਜਵਾਨ ਬੱਚਾ ਬੈਠਾ ਹੋਇਆ ਹੈ, ਚਿਹਰੇ 'ਤੇ ਖਿੜਾ। ਤੋ ਰਥ ਵਾਹੀ ਕਹਿੰਦਾ ਹੈ, ਇਹ ਸੱਚ ਦੀ ਤਲਾਸ਼ ਵਿੱਚ ਬੈਠਾ ਹੋਇਆ। ਬਸ ਇਤਨੀ ਗੱਲ ਸੁਣੀ ਸਿਧਾਰਥ ਨੇ, ਨੇਤਰ ਸਜਲ ਰੋ ਪਿਆ। ਕਹਿੰਦੇ ਨੇ ਉਹ ਰੋਣਾ ਰੋਣਾ ਨਹੀਂ ਸੀ, ਉਹ ਹਿਰਦੇ ਵਿੱਚ ਬੀਜ ਅੰਕੁਰਿਤ ਹੋ ਗਿਆ ਸੀ। ਜਦੋਂ ਪਾਠ ਕਰਦੇ ਹੋਏ, ਸਿਮਰਨ ਕਰਦੇ ਹੋਏ,
ਸਾਧਨਾ ਕਰਦੇ ਹੋਏ ਅਤੇ ਕਿਧਰੇ ਨੇਤਰ ਸਜਲ ਹੋ ਜਾਣ ਆਪ ਜੀ ਦੇ, ਸਮਝ ਲੈਣਾ ਬੀਜ ਬੀਜ ਹਕੀਕਤ, ਕਿਉਂਕਿ ਧਨ ਵਾਸਤੇ ਮਨੁੱਖ ਰੋਂਦਾ ਹੈ, ਧਰਮ ਵਾਸਤੇ ਨਹੀਂ ਰੋਂਦਾ। ਪਦਾਰਥਾਂ ਵਾਸਤੇ ਰੋਂਦਾ ਹੈ, ਪਰਮਾਤਮਾ ਵਾਸਤੇ ਨਹੀਂ ਰੋਂਦਾ। ਮਕਾਨ ਵਾਸਤੇ ਰੋਂਦਾ ਹੈ, ਹਿਰਦੇ ਵਿੱਚ ਮੰਦਰ ਬਣ ਜਾਵੇ ਉਹਦੇ ਵਾਸਤੇ ਨਹੀਂ ਰੋਂਦਾ। ਤਾਂ ਸਿੰਘ ਸਾਹਿਬ ਜੀ ਮੈਨੂੰ ਗੱਲ ਸੁਣਾ ਰਹੇ ਸੀ, ਇੱਕ ਦਿਨ ਖਿਆਲ ਆਇਆ ਕਿ ਦਰਬਾਰ ਸਾਹਿਬ ਵਿੱਚ ਕੀਰਤਨ ਕਰਨਾ ਹੈ, ਪਰ ਸਾਡੇ ਵਰਗਿਆਂ ਨੂੰ ਕੌਣ ਪੁੱਛਦਾ ਹੈ। ਹਕੀਕਤ, ਸੱਚ ਦੀ ਗੱਲ ਕਰਨੀ ਹੋਵੇ ਤਾਂ ਵੀ ਮਨੁੱਖ ਨੂੰ ਬਹੁਤ ਉਪਰਾਲੇ ਕਰਨੇ ਪੈਂਦੇ ਨੇ, ਬਹੁਤ। ਉੱਥੇ ਤੱਕ ਪਹੁੰਚਣ ਵਾਸਤੇ ਬਹੁਤ ਯਤਨ ਕਰਨੇ ਪੈਂਦੇ ਨੇ। ਗੁਸਤਾਖੀ ਮਾਫ, ਇਹ ਵੀ ਗੱਲ ਮੈਨੂੰ ਕਹਿਣ ਦੇਣਾ ਕਿ ਮੈਂ ਕਦੇ ਵੀ ਕਿਸੇ ਤੋਂ ਕਥਾ ਦੀ ਭੇਂਟ ਨਹੀਂ ਮੰਗਦਾ, ਫਿਰ ਵੀ ਮੈਨੂੰ ਵੀ ਮਸ਼ੱਕਤ ਕਰਨੀ ਪੈਂਦੀ ਹਾਲੇ ਤੱਕ ਕਿ ਮੈਂ ਸੇਵਾ ਕਰਨੀ ਹੈ ਕਥਾ ਦੀ, 10 ਦਿਨ 5 ਦਿਨ। ਗੁਰੂ ਨਾਨਕ ਸਿੰਘ ਜੀ ਸਕੱਤਰ ਸਾਹਿਬ ਨੂੰ ਕਿਹਾ, ਕਹਿਣ ਲੱਗੇ ਗਿਆਨੀ ਜੀ ਜੀ ਆਇਆਂ ਨੂੰ ਆਓ ਆਓ। ਅਤੇ ਮੈਂ ਕਿਹਾ ਮੈਂ ਟਿਕਟ ਕਰਾਈ ਹੋਈ ਹੈ। ਕਹਿਣ ਲੱਗੇ ਕੋਈ ਫਿਕਰ ਨਹੀਂ ਹੈ, ਟਿਕਟ ਵੀ ਕੈਂਸਲ ਕਰਾ ਦਿਓ, ਪਰ ਮਾਲਕ ਦੀ ਖੇਡ ਵੇਖੋ, ਉਹ ਟਿਕਟ ਜਦੋਂ ਮੈਂ ਐਕਸਟੈਂਡ ਕਰਾਈ ਤਾਂ ਮੇਰਾ ਕੁਛ ਵੀ ਨਹੀਂ ਲੱਗਿਆ। ਇਹ ਪਿਆਰ ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਉਹਨਾਂ ਦਾ ਚਾਅ ਸੀ, ਪ੍ਰੇਮ ਸੀ, ਯਾਨੀ ਕਿ ਆਉਣਾ ਹੀ ਹੈ। ਇਹ ਸਿਦਕ ਹੈ, ਸ਼ਰਧਾ ਹੈ, ਪ੍ਰੇਮ ਹੈ। ਤਾਂ ਮੈਂ ਅਰਜ਼ ਕਰ ਰਿਹਾ ਸੀ, ਸਿੰਘ ਸਾਹਿਬ ਜੀ ਕਹਿਣ ਲੱਗੇ ਮਾਲਕ ਦੀ ਐਸੀ ਖੇਡ ਹੋਈ ਕਿ ਮੈਨੂੰ ਦਰਬਾਰ ਸਾਹਿਬ ਕੀਰਤਨ ਕਰਨ ਦਾ ਮੌਕਾ ਮਿਲ ਗਿਆ। ਹੁਣ ਇਤਨੀ ਗੱਲ ਕਹਿ ਕੇ ਸਿੰਘ ਸਾਹਿਬ ਦੇ ਨੇਤਰ ਸਜਲ ਹੋ ਗਏ, ਸਿੰਘ ਸਾਹਿਬ ਭਾਵੁਕ ਹੋ ਗਏ। ਕਹਿਣ ਲੱਗੇ ਬਸ ਮੈਨੂੰ ਮੇਰੀ ਖੁਰਾਕ ਮਿਲ ਗਈ, ਜੇ ਮੈਨੂੰ ਦਰਗਾਹ ਦੇ ਵਿੱਚ ਕਰਤਾਰ ਪੁੱਛੇਗਾ ਵੀ ਤਾਂ ਮੈਂ ਇਤਨੀ ਬੇਨਤੀ ਕਰਾਂਗਾ ਕਿ ਮੈਂ ਦਰਬਾਰ ਸਾਹਿਬ ਇੱਕ ਹਾਜ਼ਰੀ ਭਰੀ ਹੈ। ਕਹਿਣ ਲੱਗੇ ਮੇਰੇ ਇਹਦੇ ਵਿੱਚ ਹੀ ਗੁਨਾਹ ਬਖਸ਼ੇ ਜਾਣਗੇ। ਮੈਂ ਕਿਹਾ ਹਕੀਕਤ ਹੈ, ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ, ਗੁਨਾਹ ਉਸ ਕੇ ਸਗਲ ਆਫੂ, ਤੇਰੇ ਜਨ ਦੇਖੇ ਦੀਦਾ। ਬਸ ਉਸਨੂੰ ਮਿੱਤਰ ਬਣਾਉਣਾ, ਉਸਨੂੰ ਮਿੱਤਰ ਕਿਸ ਤਰ੍ਹਾਂ ਬਣਾਈਏ, ਉਹਦੇ ਵਾਸਤੇ ਕਿਸ ਤਰ੍ਹਾਂ ਦੇ ਕਦਮ ਰੱਖਣੇ ਪੈਣਗੇ, ਉਹ ਵਿਚਾਰ ਕੱਲ ਕਰਾਂਗੇ। ਬਹੁਤ ਬਹੁਤ ਧੰਨਵਾਦ, ਜੋ ਇੱਕ ਮਨ ਇੱਕ ਚਿੱਤ ਹੋ ਕੇ ਆਪ ਗੁਰੂ ਦੀ ਕਥਾ ਸ਼੍ਰਵਨ ਕੀਤੀ ਹੈ। ਗੁਰੂ ਸਾਹਿਬ ਰਹਿਮਤਾਂ ਕਰਨ, ਬੱਚਿਆਂ ਦੇ ਸਿਰ 'ਤੇ, ਕਾਰੋਬਾਰ ਦੇ ਸਿਰ 'ਤੇ, ਸਿਹਤ 'ਤੇ ਗੁਰੂ ਪਾਤਸ਼ਾਹ ਮੇਰਾਂ ਭਰਿਆ, ਬਖਸ਼ਿਸ਼ਾਂ ਬਰਿਆਤ ਰੱਖਣ, ਔਰ ਇਹ ਪਿਆਰ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਬਣ ਆਵੇ, ਨਿਭ ਆਵੇ। ਆਓ ਅਨੰਦ ਸਾਹਿਬ ਦੀ ਅਨੰਤ ਮੇ ਬਾਣੀ ਵਿੱਚ ਜੁੜੇ।

ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾ ਅੰਗਲਾਂ ਸਮਰੱਥ ਸੁਆ।

ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਗੁਰ ਤੇਰੇ ਸਾਚਾ ਨਾਮ ਮੇਰਾ ਆਧਾਰੋ। ਕਰਿ ਸ਼ਾਨ ਸੁਖ ਮਨਾਈ ਵਸੀਆ ਜਿਨੇ ਇੱਛਾ ਸਭ ਪਜਾਈਆਂ। ਕਹਿ ਨਾਨਕ ਸੁਣੋ ਸੰਤੋਸ਼ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਆਜੇ ਪੰਚ ਦੋਤ ਦਵਸ਼ ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤੈਂ ਸੁਖ ਹੋਆ ਤਿਤ ਘਰ ਅਨਹਦ ਵਾਜੇ।

ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ ਸਲਵੋ ਦਿਵਸ ਰਾਤ ਦਾਈ ਦਾਇਆ ਖਿਲੈ ਸਗਲ ਜਗਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆ

ਜੀ ਵਾਹਿਗੁਰੂ। ਅਰਦਾਸ ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ, ਪਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ, ਆਪ ਜੀ ਨੇ ਕਿਰਪਾ ਕੀਤੀ, ਸੰਧਿਆ ਵੇਲੇ ਤੋਂ ਦੀਵਾਨਾਂ ਦੀ ਬਖਸ਼ਿਸ਼ ਕੀਤੀ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਹਦਾ ਰਹਿਰਾਜ ਸਾਹਿਬ, ਉਪਰੰਤ ਗੁਰਬਾਣੀ ਕੀਰਤਨ, ਕਥਾ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ। ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਵਾਂ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗੇ ਅਸੀਂ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜਪੇ ਮਹਾਰਾਜ ਜੀ, ਉਹ ਕਿਰਪਾ ਕਰਨੀ ਪਾਤਸ਼ਾਹ ਪਾਵਨ ਪੁੱਤਰ ਅਸਥਾਨਾਂ ਦੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰਨੀ ਪਾਤਸ਼ਾਹ ਰਹਿਮਤ ਕਰਨੀ। ਕਿਰਪਾ ਕਰੋ ਮਹਾਰਾਜ, ਪਾਵਨ ਪੁੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ।

ਕੇ ਜਾਸੀ। ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮੁਹੱਲਾ ਪੰਜਵਾਂ, ਤਾਤੀ ਵਾਹ ਨ ਲੱਗਈ ਪਾਰ ਬ੍ਰਹਮ ਸ਼ਰਨਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨਾ ਪਾਈ। ਸਤਿਗੁਰ ਪੂਰਾ ਭੇਟਿਆ ਜਿਨ ਬੜਤ ਬਣਾਈ।

ਗੀਤ ਸੋਹਿਲਾ ਰਾਗ ਕੌੜੀ ਦਿਵਕੀ ਮਹੱਲਾ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਜੇਕਰ ਕਿਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਗਰ ਗਾਵਹੁ ਸੋਹਿਲਾ ਸਿਵਰਿਉ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਸ ਸੋਹਿਲੇ ਸਦਾ ਸੋਹਿ ਰਹਾਉ ਨਿਤ ਨਿਤ ਜਿਹੜੇ ਸੰਭਾਲਿਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਬਹੁ ਤੇਲ ਦੇਹੋ ਸਜਣ ਅਸੀਂ ਸਣੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦਿਆਵਨ ਰਾਗਾ ਸਭ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੁਵੇ ਸਨੇਕ ਬਾਬਾ ਜੇਕਰ ਕਰਤੇ ਕੀਰਤ ਹੋਏ ਸੋ ਕਰਾ ਖਟਾਈ ਤੋਏ ਰਹਾਓ ਵਿਸ ਵੇ ਚਸਿਆ ਘਟੀਆਂ ਪਹਿਰ

ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ, ਰਹਾਉ ਸਾਖਤ ਹਰ ਸਾਧਨਾ ਜਾਣਿਆ, ਤਿਨੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲਹਿ ਚੁਬੇ ਦੁਖ ਪਾਵੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਸ ਵਿਸਮ ਭਰੇ ਕੈ, ਨਾਮ ਜਪਤਾ ਬਨਤ ਅਨੇਕੈ। ਵੇਦ ਪੁਰਾਨ ਸਿਮਰ ਸੁਧ ਆਖਿਰ, ਕੀਨੇ ਰਾਮ ਨਾਮ ਏਕ ਆਖਿਰ। ਕਿਨਕਾ ਏਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਕਰਿ ਨ ਆਵੈ। ਕਾਂਖੀ ਏਕ ਦਰਸ ਤੁਹਾਰੂ, ਨਾਨਕੁਨ ਸੰਗ ਮੋਹਿ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ। ਪ੍ਰਭ ਕੇ ਸਿਮਰਨ ਗਰਭ ਨਾ ਬਸੈ, ਪ੍ਰਭ ਕੇ ਸਮਨ ਦੁਖ ਜਮਨਾਸੈ। ਪ੍ਰਭ ਕੇ ਸਮਨ ਕਾਲ ਪਰ ਹਰੈ, ਪ੍ਰਭ ਕੇ ਸਮਨ ਦੁਸ਼ਮਣ ਡਰੈ। ਪ੍ਰਭ ਸਿਮਰਤ ਕਹਿ ਬਿਘਨ ਨਾ ਲਾਗੈ, ਪ੍ਰਭ ਕੇ ਸਿਮਰਨ ਆਨੰਦ ਨ ਜਾਗੈ। ਪ੍ਰਭ ਕੇ ਸਿਮਰਨ ਭਾਵਨਾ ਵਿਆਪੈ, ਪ੍ਰਭ ਕੇ ਸਮਨ ਦੁੱਖ ਨਾ ਸੰਤਾਪੈ। ਪ੍ਰਭ ਕੇ ਸਮਨ ਸਾਧ ਕੈ ਸੰਗ, ਸਰਵਨ ਅਧਾਨ ਨਾਨਕ ਹਾਰੰਗ। ਪ੍ਰਭ ਕੇ ਸਿਮਰਨ ਰੇਤ ਸਿਧ ਨਾਉ ਨਿਰਧ ਹੋ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨਸਾ ਦੂਜਾ। ਪ੍ਰਭ ਕੇ ਸਿਮਰਨ ਤੀਰਥ ਇਸਨਾਨੀ, ਪ੍ਰਭ ਕੇ ਸਿਮਰਨ ਦਰਗਹ ਮਾਨੀ। ਪ੍ਰਭ ਕੇ ਸਿਮਰਨ ਹੋਇ ਸੋ ਭਰਾ, ਪ੍ਰਭ ਕੇ ਸਿਮਰਨ ਸੁਫਲ ਫਰ। ਸੀ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾਕ ਲਾਗੋ ਪਾਈ। ਪ੍ਰਭ ਕੇ ਸਿਮਰਨ ਸਭ ਦੀ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੋਝੈ, ਪ੍ਰਭ ਕੇ ਸਿਮਰਨ ਸਭ ਕੇ ਸੋਜੈ। ਪ੍ਰਭ ਕੇ ਸਿਮਰਨ ਨਾ ਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨਾਸਾ। ਪ੍ਰਭ ਕੇ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ। ਪ੍ਰਭ ਜੀ ਵਸ ਸਾਧੂ ਕੀ ਰਸਨਾ, ਨਾਨਕ ਜਨ ਕਾ ਦਾਸਾਂ ਦਸਨਾ। ਪ੍ਰਭ ਕਉ

ਧਨਵੰਤਿ ਪ੍ਰਭ ਕਸਮ ਰਹਿਸਿ ਪਾਤਵੰਤਿ ਪ੍ਰਭ ਕਸਮ ਰਹਿਸਿ ਜਨ ਪ੍ਰਵਾਨ ਪ੍ਰਭ ਕਸਮ ਰਹਿਸਿ ਪੁਰਖ ਪ੍ਰਧਾਨ ਪ੍ਰਭ ਕਸਮ ਰਹਿਸਿ ਬੇਮਾਤਾ ਜੀ ਪ੍ਰਭ ਕਸਮ ਰਹਿਸਿ ਸਰਵਗਿਰਾਜ ਪ੍ਰਭ ਕਉ ਸਿਮ ਰਹਿਸਿ ਸੁਖਵਾਸੀ ਪ੍ਰਭ ਕਸਮ ਰਹਿਸਿ ਸਦਾ ਬਨਾਸੀ ਸਿਮਰੰਤੀ ਰਾਗ ਜਨਾਵ ਦਯਾਲਾ ਨਾਨਕ ਜਨਕ ਮੰਗਰ ਵਾਲਾ ਪ੍ਰਭ ਕਸਮ ਰਹਿਸਿ ਪਰਪਕਾਰੀ ਪ੍ਰਭ ਕਸਮ ਰਤਨ ਸਤਿਬਰਹਾਰੀ ਪ੍ਰਭ ਕਉ ਸਿਮ ਰਹਿਸਿ ਮੁਖ ਸੁਹਾਵੇ ਪ੍ਰਭ ਕਸਮ ਰਤਨ ਸੁਖ ਵਿਹਾਵੈ ਪ੍ਰਭ ਕਸਮ ਰਤਨ ਆਤਮ ਜੀਤਾ ਪ੍ਰਭ ਕਸਮ ਰਹਿਤਨ ਨਿਰਮਲ ਰੀਤਾ ਪ੍ਰਭ ਕਸਮ ਰਤਨ ਆਨੰਦ ਕਨੇਰੇ ਪ੍ਰਭ ਕਸਮ ਰਹਿ ਬਸ ਹਰ ਨੇਰੇ ਸੰਤ ਕਿਰਪਾ ਤੇ ਆਨੰਦ ਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਵ ਹੋਣਾ ਝੂਰੇ ਪ੍ਰਭ ਕਾ ਸਿਮਰਨ ਹਾਰ ਗੁਣ ਬਾਣੀ ਪ੍ਰਭ ਕਸਮ ਸਹਿਜ ਸੁਮਾਨੀ ਪ੍ਰਭ ਕਾ ਸਿਮਰਨ ਨਿਹ ਚਰਾਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਚਨਕਾਰ ਸੁਪ੍ਰਭ ਸਿਮਰਨ ਕਾਂਤਨਾ ਪਾਰ ਸਿਮਰਹਿ ਸੇ ਜਨ ਜਨ ਕੋ ਪ੍ਰਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਕਬੀਰ ਉਪਾਇ ਹਰ ਸਿਮਰਨ ਭਇ ਸਿਧ ਜਤੀ ਦਾਤਿ ਹਰ ਸਿਮਰਨ ਨੀਚ ਚਹ ਕੁੰਟ ਜਾਤਿ ਹਰ ਸਿਮਰਨ ਧਾਰਿ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰ ਹਰ ਸਿਮਰਨ ਹੈ ਨਿਰੰਕਾਰ ਕਰ ਕਿਰਪਾ ਸਭ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਰੋਕ ਦੀਨ ਦਰਦ ਦੁੱਖ ਪੰਜਨਾ ਘਾਟ ਘਟਨਾ ਅਨਾਥ ਸਰਣ ਤੁਮਾਰੀ ਆਯੋ ਨਾਨਕੀ ਪ੍ਰਸਾਦ ਅਸ਼ਟਪਤੀ ਜਹਮਾਤ ਪਿਤਾ ਸੁਤਮੀਤ ਨਾ ਪਾਇਓ ਮਾਨੂ ਹੈ ਨਾਮ ਤੇਰਾ ਸੰਗ ਸਹਾਈ ਜਹਮਾ ਪਾਇਆ ਅੰਦੂ ਜਮਦਾਰਾ ਤਹਿ ਕੇਵਲ ਨਾਮ ਸੰਗ ਤੇਰਾ ਚਲ ਜਹ ਮੁਸਕਲ ਹੋਇਆ ਦੁਪਾਰੀ ਹਰ ਕੋ ਨਾਮ ਖਨ ਵਾਹੀ ਉਦਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਾਰਾ ਹਰ ਕੋ ਨਾਮ ਕੂਟ ਪਾਪ ਪਰਹਰਾ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾ ਵਹ ਸੁਖ ਨੇਰੇ ਸਭ ਸ੍ਰੇਸ਼ਠ ਪਰਾ ਜਾ ਦੁਖੀਆ ਹਰ ਕੋ ਨਾਮ ਜਪ ਦੁਇ ਸੁਖੀਆ ਲੱਖ ਕਰੋਰੀ ਬੰਧਨ ਪਰ ਹਰ ਕੋ ਨਾਮ ਜਪਤ ਨਿਸ ਤਾਰਾ ਅਨਕ ਮਾ ਰੰਗ ਤਿਖ ਨਾ ਬੁਝਾਵੇ ਹਰ ਕੋ ਨਾਮ ਜਪਤ ਆ ਗਾਵੇ ਜਿਸ ਮਾਰਗ ਹੋ ਜਾਦਾ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇ ਲੈ ਸਨਾਮ ਸਦਾ ਧਿਆਈਆ ਨਾਨਕ ਗੁਰਮੁਖ ਪਰਮ ਗਤ ਪਾਈਆ ਛੂਟਤ ਨਹੀਂ ਕੂਟ ਲੱਖ ਵਹਿ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਘਨ ਜਹਾਜ ਸੰਘਾਇਰ ਹਰ ਕੋ ਨਾਮ ਤਤਕਾਰ ਹਰ ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹਾਉ ਮੈਲਾ ਮਲ ਕਬਨਾ ਤੋਵੈ ਹਰ ਕਾ ਨਾਮ ਕੂੜ ਪਾਪ ਖੋਵੈ ਸ ਨਾਮ ਜਪ ਹੋ ਮਨ ਰੰਗ ਨਨ ਪਾਈਐ ਸਾਧ ਕੈ ਸੰਗ ਜਿਹ ਮਾਰਗ ਕੀ ਕਨ ਜਹਨ ਕੋਸਾ ਹਰ ਕਾ ਨਾਮ ਊਹਾ ਸੰਗ ਦੋਸਾ ਜਿਹ ਪੈਡ ਮਹੰਦ ਗੁਬਹਿਰ ਹਰ ਕਾ ਨਾਮ ਸੰਗ ਉਜੀਅਰ ਜਹ ਪੰਥ ਤੇਰਾ ਕੋ ਨ ਸੰਜਾਨੂ ਹਰ ਕਾ ਨਾਮ ਦਹਨਾਰ ਪਛਾਨੂ ਜਹ ਮਹ ਪਾਇਆਮ ਤਬਦ ਬਹੁ ਕਾਮ ਤੈ ਹਰ ਕੇ ਨਾਮ ਕਿ ਤੂੰ ਪਰਛਾਮ ਜਹ ਤ੍ਰਿਖਾਮ ਤੁਜਾ ਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਪਰਖੈ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ ਹਰ ਕਾ ਨਾਮ ਦਾਸ ਕੋਟ ਹਰ ਕਿ ਨਾਮ ਉਤਰੀ ਜਨ ਕੋਟ ਹਰ ਜਹ ਕਰਤ ਸੰਤ ਨਰਾਤ ਹਰ ਹਰ ਔਖ ਸਤ ਕੁਮਾਰ ਹਰ ਜਨਕ ਹਰ ਨਾਮ ਨਿਧਾਨ ਪਾਰ ਬ੍ਰਹਮ ਜਨਕੀ ਨੂੰ ਦਾਨ ਮਨ ਤਨ ਰੰਗ ਰਤੀ ਰੰਗੀ ਕਾਇ ਨਾਨਕ ਜਨਕਾ ਬਿਰਤ ਬਿਬੇਕੈ ਹਰ ਕਾ ਨਾਮ ਜਨਕਾ ਮੁਕਤ ਜੁਗਤ ਹਰ ਕਿ ਨਾਮ ਜਨਕਾ ਤ੍ਰਿਪਤ ਭੁਗਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਾਬੂ ਪਰ ਨਾ ਭੰਗ ਹਰ ਕਾ ਨਾਮ ਜਨਕ ਵਡਿਆਈ ਹਰ ਕਾ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨਕਾ ਭੋਗ ਯੋਗ ਹਰ ਨਾਮ ਜਪਤ ਕਾਸ਼ ਨਾਹਿ ਵਿਯੋਗ ਜਨ ਰਾਤਾ ਹਰ ਨਾਮ ਕੀ ਸਿਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨਕਾ ਮਰਖ ਜੀਨਾ ਹਰ ਧਨ ਜਨਕਾ ਵਾਪ ਪ੍ਰਭ ਦੀਨਾ ਹਰ ਹਰ ਜਨਕਾ ਊਟ ਸਤਾਣੀ ਹਰ ਪ੍ਰਤਾਪ ਜਨ ਵਰਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੀ ਸੁਨ ਸਮਾਇ ਤੂੰ ਨਾਮ ਰਸ ਮਾਤੀ ਅਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਸ਼ਵ ਪੈ ਹਰ ਕੀ ਭਗਤ ਮੁਕਤ ਬਹੁ ਕਰੀ ਨਾਨਕ ਜਨ ਸੰਕੀਰਤੀ ਤਰੀ ਪਾਰ ਜਾ ਤਿਹੋ ਹਰ ਕੋ ਨਾਮ ਕਾਮ ਦੀਨ ਹਰ ਹਰ ਗੁਣ ਕਾਮ ਸਭ ਤੀ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤਰ ਦਵਾਸੈ ਸੰਤ ਪ੍ਰਤਾਪ ਤੁਰਤ ਸਭ ਨਸੈ ਸੰਤ ਸੰਗੜ ਭਾਗੀ ਪਾਇਆ ਸੰਤ ਸੇਵਾ ਨਾਮ ਧਿਆਈਆ ਨਾਮ ਦੁਲਕਾ ਸ਼ਵਰਨ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ ਵੇਖ ਸਰਬ ਟਡੋਨ ਪੂਜ ਸਨਾਹੀ ਹਰ ਹਰੀ ਨਾਨਕ ਨਾਮ ਅਮੋਰ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤ੍ਰ ਸਿਮਰਤ ਵਖਿਆਨ ਯੁਗ ਵਿਆਸ ਕਰਮ ਬ੍ਰਹਮ ਕਿਰਿਆ ਸਕਲ ਤਿਆਗ ਮਨ ਬੱਧੀ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਦਨ ਹੋਮੇ ਬਹੁ ਰਤਨਾ ਸਰੀਰ ਕਟਾਈ ਹੋ ਮੈਂ ਕਰ ਰਾਤੀ ਵਰਤ ਨਿਮ ਕਰੈ ਵਹ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਅਕਬਾਰ ਨਾਮ ਖੰਡ ਪ੍ਰਥਮੀ ਫਿਰੈ ਚੇਰ ਜੀਵੈ ਮਹਾਂਦਾਸ ਤੁਪੀ ਸਰਥੀ ਵੈ ਅਗਨ ਵਾਹੀ ਹੂਤ ਪ੍ਰੈਨ ਕਨਕਾ ਸਭ ਹੈ ਵਰ ਭੂਮਦਾ ਨਿਆਵਲੀ ਕਰਮ ਕਰੈ ਬਹਵਾਸਨ ਜੈਨ ਵਾਰ ਗੁਰ ਸੰਜ ਮਤ ਸਾਧਨ ਨਿਮੁਖ ਨਿਮੁਖ ਕਰ ਸਰੀਰ ਕਟਾਵੈ ਤਾਓ ਪੀ ਹਉ ਮੈਂ ਮੈਲ ਨਾ ਜਾਵੇ
ਹਰਿ ਕੇ ਨਾਮ ਸਮ ਸਰ ਕਾਸ਼ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਦੀਰਥ ਦੀਰਥ ਛੁਟਾਇ ਗੁਰੂ ਮਨ ਮਨ ਦੇ ਹੁਟਾਇ ਸੋਚ ਕਰੈ ਨਨ ਸਰ ਰਾਤ ਮਨ ਕੀ ਮੈਲ ਨਾ ਤੰਦ ਜਾਤ ਇਸ ਦੇਹੀ ਕਾ ਵਹ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰ ਜਲ ਤੋਇ ਵਹ ਦੇਹ ਅਨੀਤ ਸੁਧ ਕਹ ਹੋਇ ਕਾਚੀ ਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਵਹ ਮੂਚ ਬਹੁਤ ਸਿਆਣ ਜਮਕਾ ਪਾਉ ਵਿਆਹ ਪੈਨਕ ਯਤਨ ਕਰ ਤ੍ਰਿਸਨਾ ਤ੍ਰਾਪੈ ਭੇਖ ਅਨੇਕ ਅਗਨ ਬੋ ਜਾਏ ਕੋਟਿਆ ਪੈ ਦਰਗਨ ਸਿ ਜਾਏ ਛੂਟ ਨਾ ਊਪ ਪਾਏ ਆਲ ਮੋਹ ਵਿਆਪ ਮੈ ਜਾਲ ਵਰਗਰ ਸਗਰੀ ਜਮ ਡਾਨਾ ਗੋਬਿੰਦ ਭਜਨ ਬੇਨ ਤੇਲ ਨਹਿ ਮਨ ਹਰਿ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿ ਜੁ ਸੁਭਾਈ ਚਾਰ ਪਦਾਰਥ ਜੇ ਕੋ ਮਾਂਗੈ ਸਾਧ ਜਨਕ ਸਿਵਾ ਲਾਗੇ ਜੇ ਕੋ ਆਪਣਾ ਦੁਖ ਮਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੁਭਾ ਲੋਰੈ ਸਾ ਸੰਗਿ ਹਉਮ ਮੈ ਈਸ਼ਵਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਨਕ ਸਰਨੀ ਪਰ ਜਿਸ ਜਨ ਕਉ ਪ੍ਰਭ ਤਰਸ ਪਿਆਸਾ ਨਾਨਕ ਤਾ ਕੋ ਪਹਿਲ ਪਹਿਲ ਜਾਸਾ ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾ ਸੰਗ ਜਾਉ ਕ ਮਟੈ ਅਭਿਮਾਨ ਆਪਸ ਕਉ ਜੋ ਜਾਣਾ ਨੀਚਾ ਸੋ ਗਨ ਆਇ ਸਭ ਦੀ ਊਚਾ ਜਾ ਕਾ ਮਨ ਹੋਏ ਸਗਲ ਗਿਰੀਨਾ ਹਰ ਹਨਾਦਨ ਕਟ ਕਟ ਜੀਨਾ ਮਾਨੇ ਆਪਣੇ ਤੇ ਬੁਰਾ ਮਿਟਾਨਾ ਭੀਖੈ ਸਗ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਮ ਨਥਾ ਵੇ ਕੋ ਨਾਮ ਤੇਰਾ ਥਾਉ ਨਿਮਾਨੀ ਕਉ ਪ੍ਰਭਤੀ ਰੁਮਾਨ ਸਗਲ ਕਟਾ ਕਉ ਦਿਵਹ ਦਾਨ ਕਰਨ ਕਰਾਵਨ ਹਰ ਸਵਾਮ ਸਗਲ ਕਟਾ ਕੇ ਅੰਤਰ ਸਵਾਮੀ ਆਪਣੀ ਗਾਤਮਿਤ ਜਨ ਹੋ ਆਪੇ ਆਪਣ ਸੰਗ ਪ੍ਰਭ ਰਾਤੀ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰਣ ਜਾਨ ਸੁਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਾਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਾਂ ਅੰਮ੍ਰਿਤ ਬਾਣੀ ਹਰ ਕੋ ਜੈ ਸੁਨ ਰਸਨ ਬਖਾਨੀ ਸਗਲ ਥਾਨ ਦੀ ਉਹ ਉਦਮ ਥਾ ਨਾਨਕ ਜੀ ਘਾਟ ਬਸ ਹਰ ਨਾਮ ਸਲੋਕ ਨਿਰਗੁਣੀ ਹਰ ਅਨਿਆ ਸੁਪ੍ਰਭ ਸਦਾ ਸੰਭਾਲ ਜਿਨ ਕੀਆ ਤਿਹ ਜੀਤ ਰੱਖ ਨਾਨਕ ਨਿਭ ਹੀ ਨਾਲ ਅਸ਼ਟਪਤੀ ਰਮਈਆ ਕੇ ਗੁਣ ਚੀਤ ਪ੍ਰਾਣੀ ਕਨ ਮੂਤ ਕਮ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਕਰ ਬਗਨ ਮਹਿ ਜਿਨ ਹੈ ਉਭਾਰਿਆ

ਸ੍ਰੀ ਹੋ ਤਾ ਨਾਨਕ ਸ੍ਰੀ ਜੈ ਜਿਹ ਪ੍ਰਸਾਦ ਤਾਰੂ ਪਰ ਸੁਖ ਬਸਾ ਸਤਪੁਰਾਦ ਮੀਤ ਬਨਤਾ ਸੰਘ ਹੈ ਸਹਿਣ ਜਿਹ ਪ੍ਰਸਾਦ ਪੀਵਹ ਸੀਤਲ ਜਲ ਸੁਖਦਾਈ ਪਾਵਨ ਪਾਵ ਅਮੁਲਾ ਜਿ ਪ੍ਰਸਾਦ ਭੋਗ ਸਭ ਰਸਾ ਸਗਲ ਸਮਗਰੀ ਸੰਘ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੀਤਰ ਰਸਨਾ ਤਿਸਹਿ ਤਿਆਗ ਔਰ ਸੰਰਚਨਾ ਸੇ ਦੋਖ ਮੂੜ ਅੰਧ ਵਿਆਪਿ ਨਾਨਕ ਕਾਟਲੀ ਹੂ ਪ੍ਰਵਿਆਪਿਆਦਿਅੰਤ ਜੋ ਰਖਨ ਹਾਰ ਤਿਸ ਸਿਉ ਪ੍ਰੀਤਨ ਕਰ ਗੁਵਾਰ ਜਗ ਸੇਵਾ ਨਵ ਨਿਧ ਪਾਵਤਾ ਸਿਉ ਮੂੜਾ ਮਨ ਨਹੀਂ ਨਵ ਜੁ ਠਾਕੁਰ ਸਾਧੁ ਸਦਾ ਹਜੂਰਤਾ ਕਉ ਅੰਧ ਹੈ ਜਾਂਦ ਦੂਰੇ ਜਗ ਟਹਿਣ ਪਾਵੈ ਦਰਗ ਮਾਨ ਤਿਸਹਿ ਬਸਾਰਮ ਗਿਆ ਜਾਨ ਸਦਾ ਸਦਾ ਇਹੋ ਪੂਲਨ ਹੈ ਨਾਨਕ ਰਖਨ ਹਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਨ ਸੋ ਦੂਰ ਪਰਾਇਣ ਛੁੱਟ ਜਾਏ ਤਿਸ ਕਰ ਸਰਾਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਦੀਪ ਉਤਾਰ ਧੋਏ ਕਰ ਧਉ ਪ੍ਰੀਤ ਪਸਮ ਸੰਗ ਹੋਇ ਅੰਧਕੂ ਮਹਿ ਪਤਤ ਬਿਕਰਾਰ ਨਾਨਕ ਕਾਟ ਲਿਹੁ ਪ੍ਰਭ ਦਿਆਲ ਕਰ ਦੂਤ ਪਸੂ ਕੀ ਮਾਨਸ ਜਾਤ ਲੁਕ ਚਾਰਾ ਕਰ ਨਰਾਤ ਬਹਿਰ ਭੀਖ ਅੰਤਰ ਮਲ ਮਾਇਆ ਸ਼ਬਸ ਨਾਹਿ ਕਾਸ਼ ਕਰਾਇਸ਼ ਪਾਇਆ ਬਹਿਰ ਗਿਆਨ ਧਿਆਨ ਸਨਾਨ ਅੰਤਰ ਵਿਆਪ ਲੂਪ ਸਵਾਨ ਅੰਤਰ ਅਗਨ ਬਹਿਰ ਤਨ ਸੁਆ ਗਰ ਪਾਤਰ ਕੈਸੇ ਤਰਿਆ ਥਾ ਜਾ ਕੇ ਅੰਤਰ ਬਸੈ ਪ੍ਰਵਿਆਪ ਨਾਨਕ ਤੇ ਜਨ ਸਹਿਜ ਸੁਮਾਇਤ ਸੋਨ ਅੰਧ ਹੈ ਕੈਸੀ ਮਾਰਗ ਪਵ ਕਰ ਕਹਿ ਲਿਹੋ ਊੜ ਨਿਵਹਾਵੈ ਕਹ ਬੁਝਾਰਤ ਬੂਝਾ ਟੋਰਨ ਕਹੀ ਆਇ ਤਉ ਸਮਝ ਪੂਰਾ ਕਹ ਬਿਸਨ ਪਾਦ ਗਾਵੈ ਗੁਣ ਜਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤਉ ਹੈ ਉਸ ਕਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੁਆਵੈ ਨਾ ਚੀਤ ਜੋ ਵੈਰ ਆਈ ਤਾਸ ਪ੍ਰੀਤ ਬਲਵਾ ਕੇ ਗ੍ਰਹਿ ਪੀਤਰ ਬਸ ਆਨੰਦ ਕੀ ਮਾਰੰਗ ਰਸੈ ਦ੍ਰਿੜ ਕਰ ਮਨ ਮਨ ਪ੍ਰਤੀਤ ਕਾਰਣ ਐਵੈ ਮੂੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਆਹੁ ਜੁਗਤ ਬਿਹਾਨੇ ਕੇ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਠਾਕੁਰ ਤੁਮ ਵੈਰ ਦਾਸ ਜੀ ਪਿੰਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬੈਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨਾ ਜਾਣਾ ਤੁਮਰਾ ਤੂਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤ ਮੇਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਭ ਛੋੜ ਕੈ ਲਗ ਹਿਆਨ ਸੁਆਈ ਨਾਨਕ ਕਹੂ ਨਾ ਸੀ ਜਾਈ ਬਿਨ ਨਾਵੇ ਪਤ ਜੈ ਅਸ਼ਟਪਦੀ ਦਸ ਵਸਤੂਲੇ ਪਾਛਾ ਪਵੇਕ ਵਸਤੂ ਕਾਰਨ ਵਿਖੋੜ ਗਵਾਵੇ ਬਿਨਾਂ ਦੇ ਦਸ ਪੀ ਹਿਰ ਲੀਏ ਤਾ ਮੁੜਾ ਕਹੁ ਕਹ ਕਰੀਏ ਜੈ ਠਾਕੁਰ ਸਿਉ ਨਾਹੀਂ ਚਾਰਾ ਤਾ ਕਹੁ ਕੀ ਜੈ ਸਭ ਨਮਸਕਾਰ ਜਾ ਕਮ ਲਗ ਪ੍ਰਭ ਮੀਠਾ ਸਰਵ ਸੁਖ ਤਖ ਮਨ ਬੂਠਾ ਜਿਹ ਜਨ ਆਪਣਾ ਹੁਕਮ ਮਨਾਇਆ ਸਰਵ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੂ ਆਪਣੀ ਦੀ ਰਾਸ ਖਾਦ ਪੀਤ ਵਰਤ ਆਨੰਦ ਵਿਲਾਸ ਆਪਣੀ ਅਮਾਨ ਕਾਸ਼ ਬਾਹੁਰ ਸਾਹੂ ਲੀ ਅਗਿਆਨ ਮਨ ਰੋਸ ਕਰੀ ਅਪਨੀ ਪ੍ਰਤੀਤ ਆਪ ਹੀ ਖੋਵੈ ਬਾਹਰ ਉਸਕਾ ਵਿਸ਼ਵਾਸ ਨ ਹੋਇ ਜਿਸ ਵਸਤਾ ਤਹਾ ਰਾਖੇ ਪ੍ਰਭ ਗਿਆ ਕਮਾਨਾ ਮਾਥ ਉਸਤੇ ਚਾਉ ਗਨ ਕਰੈ ਹਰ ਨਾਨਕ ਸਾਹਿਬ ਸਦਾ ਦਇਆਲ ਅੰਕ ਪੈਤ ਮਾਇਆ ਕੀ ਹੇਤ ਸਰ ਪਰਵਤ ਜਾਨ ਨੀਤ ਬਿਰਖ ਸ਼ਾਇ ਸਿਮ ਰੰਗ ਲਾਵੈ ਊਹ ਬਿਨ ਸਖ ਮਨ ਪਛਤਾਵੈ ਜੋ ਦੀ ਸਹਿ ਸੋ ਚਾਲ ਨਾਰ ਲਪਟ ਰਹੀ ਹੋ ਤਿਹਾਂ ਦਾ ਦਰ ਬਟਾਊ ਸਿਉ ਜੋ ਲਾਵੈ ਨੀਹ ਤਾ ਕੋ ਹਾਥ ਨਾਵੈ ਕੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਤਾਈ ਕਰ ਕਿਰਪਾ ਨਾਨਕਾਪ ਲੈ ਰਾਜ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀਆ ਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਧਰੂਹ ਮੂਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਗੁਮਾਨ ਸਥਿਰ ਭਗਤ ਸਾਧਗੀ ਸਰਨ ਨਾਨਕ ਜਾਪ ਜਾਪ ਜੀਵੈ ਹਰਿ ਕੇ ਚਰਨ ਮਿਥਿਆ ਸ੍ਰਵਨ ਪਰਨ

ਮਿਥਿਆ ਬਾਸ ਲਿਖਤ ਵਿਕਾਰ ਹੈ ਬਿਨ ਬੁਝੇ ਮਿਥਿਆ ਸਭ ਭਾਈ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਬਿਰਤ ਸਾਖਤ ਗਿਆਰ ਜਾ ਸਾਜ ਬਿਨਾ ਕਹਿ ਉਬਦ ਸੂਚਾ ਬਿਰਤ ਨਾ ਬਿਨਾ ਤਨੰਦ ਮੁਖ ਆਵਤ ਤਾਕਤ ਦੁਰਗੰਧ ਬਿਨ ਸਿਮਰਨ ਦੇ ਨਰੈਣ ਬ੍ਰਿਥ ਵਿਹਾਈ ਮੇਘ ਬਿਨਾ ਜੋ ਕੀਤੀ ਜਾਇ ਗੋਬਿੰਦ ਭਜਨ ਬਿਨ ਬ੍ਰਿਥ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਾਮ ਧਾਨ ਧਨ ਤੀਏ ਜਾਨ ਜਿਹ ਘਾਟ ਵਸਿਉ ਹਰ ਨਾਉ ਨਾਨਕ ਤੱਕ ਬਰ ਬਰ ਜਾਉ ਰਹਿਤ ਅਵਰ ਕਾਸ਼ਵਰ ਕੁਮਾਵਤ ਮਾਨ ਨਹੀਂ ਪ੍ਰੀਤ ਮੁਖਾਂ ਗੰਢ ਲਾਵਤ ਜਾਨਨ ਹਰ ਪ੍ਰਭੂ ਪ੍ਰਬੀਨ ਬਾਹਰ ਬੀਖ ਨਾ ਕਾਹੂ ਬੀਨ ਅਵਰ ਉਪਦੇਸ ਆਪ ਨਾ ਕਰ ਆਵਤ ਜਾਵਤ ਜਨਮ ਅਮਰ ਜਿਸ ਕਾ ਅੰਤਰ ਬਸ ਨਿਰੰਕਾਰ ਤਿਸਕੀ ਸੀਖ ਤਾਰਾ ਸੰਸਾਰ ਜੋ ਤੁਮ ਭਾਨੇ ਦਿਨ ਪ੍ਰਭ ਜਾਤਾ ਨਾਨਕ ਕੋਨ ਜਾਨ ਚਰਨ ਉਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪ ਮਾਨ ਆਪ ਆਪ ਆਪ ਕਰਤ ਨਿਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੀਰਾ ਉਪਾਵ ਸਿਆਨਕ ਸਕਲ ਤੇ ਰਹਿਤ ਸਭ ਕਾਸ਼ ਜਾਨ ਆਤਮ ਕੀ ਰਹਿਤ ਜਿਹ ਉਪਾਵੈ ਤਿਸ ਲਈ ਲੜ ਲਾਇ ਥਾਂ ਥਨੰਤਰ ਰਹਿਆ ਸਮਾਇ ਸੋ ਸੇਵਕ ਜਿਹ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜੈ ਅਹਮੀਬ ਨਾਨਕ ਪ੍ਰਭ ਸਰਣ ਆਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੰਦੀ ਅੰਮ੍ਰਿਤ ਖਾਹੀ ਤ ਠਾਕੁਰ ਕੋ ਰਖਮਾਨ ਮਾਹੀ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸਕੋ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਵਸੈ ਸੁਮੰਦਰ ਤਿਸਹਿ ਤਿਆਇ ਸਦਾ ਮਨੰਦਰ ਜਿਹ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾਟ ਪਹਿਰ ਸਿਮਰਤ ਸਰਸਨਾ ਜਿਹ ਪ੍ਰਸਾਦ ਰੰਗ ਰਾਹ ਪੂਨਮ ਸਦਾ ਧਿਆਈਐ ਧਿਆਵਨ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵਹਿ ਤਿਸਹ ਤਿਆਗ ਗਤ ਵਲਭਾਵ ਜਿ ਪ੍ਰਸਾਦ ਸੁਖ ਸੀਜ ਸੋਈ ਜੈ ਮਨਾਠ ਭਰਤਾ ਕ ਜਹ ਗਾਵੀ ਜੈ ਜਿ ਪ੍ਰਸਾਦ ਤੋ ਜ ਸਾਉ ਕੁ ਮਨ ਮੁਖਤਾ ਕੁ ਜਸ ਰਸਨ ਮੁਖਨ ਜਿ ਪ੍ਰਸਾਦ ਤੀਰੁ ਰਹਿਤ ਧਰਮ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਾਤ ਸਿੱਧ ਕਰ ਜਾਵਹਿ ਜਿ ਪ੍ਰਸਾਦ ਆਰੂ ਕੰਚਨ ਦੇਹਿ ਲਿਵ ਲਾਵਹਿ ਤਿਸ ਰਾਮ ਸ੍ਰੀ ਜਿ ਪ੍ਰਸਾਦ ਤਿਰਉ ਲਾਰਹਿ ਤਮ ਸੁਖ ਪਾਵਹਿ ਹਰਿ ਹਰਿ ਜਹ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਸ਼ਦਰ ਢਾਕੀ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਝ ਕੂ ਨਾ ਪਾਹੂ ਚ ਮਨ ਸਾ ਸਤਸੰਗ ਪ੍ਰਭੁ ਚ ਜੇ ਪ੍ਰਸਾਦ ਪਾਈ ਤੋ ਲਭਦੀ ਨਾਨਕ ਤਾਕ ਭਗਤ ਕ੍ਰੇਹ ਜੇ ਪ੍ਰਸਾਦ ਆਵ ਭੂਖਨ ਪਹਿਰੀ ਜਮਾਂ ਤੇ ਸਿਮਰਤ ਕੁਮਾਰ ਸੁਗੀ ਜੈ ਜੇ ਪ੍ਰਸਾਦ ਸਵ ਹਸਤਾ ਸਵਾਰ ਮਨ ਦਹ ਪ੍ਰਭ ਕਹੋ ਕਬ ਨਵ ਸਰ ਜੇ ਪ੍ਰਸਾਦ ਬਾਗ ਮਿਰਖ ਤਨਾ ਰਾਖ ਪ੍ਰਭ ਪ੍ਰਭ ਆਪਣੇ ਮਨਾ ਜੰਦੇ ਨੇ ਮਨ ਬਨ ਤੇ ਬਨਾਈ ਉਠ ਬੈਠ ਤੋ ਸਾਧ ਤੇ ਸਹਿ ਧਿਆਈ ਤੇ ਸਹਿ ਧਿਆਈ ਜੇ ਕਾਲਕ ਹੈ ਈ ਹਾਉ ਹਨਾ ਨੂੰ ਤੇਰੇ ਰੱਖ ਹੈ ਜਿਹ ਪ੍ਰਸਾਦ ਕਰਿ ਪੁਨ ਬਹਦਾਨ ਮਨਾਠ ਪ੍ਰਕਾਰ ਤੁਸਕਾ ਧਿਆਨ ਜਿ ਪ੍ਰਸਾਦ ਤੂੰ ਆਚਾਰ ਵਿਆਹ ਹਰਿ ਦਹ ਪ੍ਰਭ ਕੋ ਸਹਿਜ ਤਰ ਜਿ ਪ੍ਰਸਾਦ ਰਸੁੰਦ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੁਭ ਜਿ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਨਰਾਤ ਜਿਹ ਪ੍ਰਸਾਦ ਤੇਰੀ ਪਾਤਰ ਗੁਰ ਪ੍ਰਸਾਦ ਨਾਨਕ ਜਾਸ ਕਹਿ ਜਿ ਪ੍ਰਸਾਦ ਸੁਨਿ ਕਰਨ ਨਾਦ ਜਿ ਪ੍ਰਸਾਦ ਪੀਖ ਬਿਸਮਾਜ ਜਿ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿ ਪ੍ਰਸਾਦ ਸਹਿਜ ਜੇ ਪ੍ਰਸਾਦ ਬੋਲੇ ਅੰਮ੍ਰਿਤ ਵਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਲ ਜੇ ਪ੍ਰਸਾਦ ਸੰਪੂਰਨ ਫਲਾ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਾਤ ਲਾਗ ਗੁਰ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਦਹ ਪ੍ਰਭ ਕਾ ਮੂਲ ਨਾ ਮਨ ਹੰਸਾਰ ਜੇ ਪ੍ਰਸਾਦ ਤੇਰਾ ਪਰਤਾਵਰੀ ਮਨ ਮੂੜ ਤੂੰ ਤਾਕ ਜਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹਜ਼ੂਰੇ ਜਿਹ ਪ੍ਰਸਾਦ ਤੂੰ ਪਾਵੇ ਹੰਸਾ ਚੂਰੀ ਮਨ ਮੇਰੇ ਤੂੰ ਤਾਸ

ਸੁਪ੍ਰਸਾਨੰ ਸਮਾਂ ਸਭ ਪ੍ਰਾਪਤ ਆਯਾ ਤੇ ਮੈਂ ਤੂ ਤੁਮ ਹੋਏ ਸਰਬ ਨਿਧਾਨ ਪ੍ਰਾਪਤੀ ਰੀ ਮੈਂ ਆਇਆ ਬਹੁ ਕਛੂ ਨ ਗਿਨ ਹਰਿਆ ਜਿਤ ਜਿਤ ਲਾ ਬਹੁ ਤਿਤ ਲਗ ਹਰ ਨਾਥ ਨਾਨਕ ਨਿਕਾਇ ਕਛੂ ਨ ਹਾਇ ਸਲੋਕ ਅਗਮ ਅਗਾਧ ਉਪਾਰ ਬ੍ਰਹਮ ਸੋਏ ਜੋ ਜੋ ਕਹੈ ਸੁਮਕਤਾਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖਲ ਹੋਤ ਸਤਸੰਗ ਵਸਿ ਹੋਤ ਸਾਧਕ ਸੰਗ ਮਿਟਿਆ ਬਮਾਨ ਸਤਸੰਗ ਪ੍ਰਗਟਿਆ ਸੁਗਿਆ ਸਾਧਕ ਪੂਜੈ ਬ੍ਰਹਮ ਨਿਰਾ ਸਤਸੰਗ ਸਬੋਧਨ ਵੀਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧਕ ਸੁਭਾ ਪ੍ਰਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੇ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੈ ਵਸ ਪੰਚਾ ਸਤਸੰਗ ਅਮ੍ਰਿਤ ਰਹਿ ਪੰਚਾ ਸਾਧ ਸੰਗ ਫਿਰ ਸਭ ਗਿਰੀਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਗਤ ਹੁੰਦਾਵੈ ਸਾਧ ਸੰਗ ਸਥਿਤ ਮਨ ਪਾਵੈ ਸਾਧਕ ਸੰਗ ਵਾਇਤ ਬੇਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕਾ ਸੰਗ ਮਹਾਪਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧਕ ਸੰਗ ਨ ਬੀਗਾ ਪੈਰ ਸਾਧਕ ਸੰਗ ਨਾਹੀਂ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾਹੀਂ ਹਤਾ ਸਾਧਕ ਸੰਗਤਾ ਜੈ ਸਭ ਜਾ ਪਾਪੀ ਜਨ ਸਾਧ ਬੁਢਾਈ ਨਾਨਕ ਸਾਧ ਪ੍ਰਭੁ ਬਨਾਈ ਸਾਧਕ ਸੰਗ ਨ ਕਬੂ ਸੁਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਾ ਗੋਚਰ ਲਹਿ ਸਾਧੂ ਕਸੰਗ ਆਜਾਰ ਸਹਿ ਸਾਧਕ ਸੰਗ ਬਸਾ ਥਾਨ ਉਚੈ ਸਾਧੂ ਕਸੰਗ ਵਹਿਲ ਪਾ ਹੁਚੈ ਸਾਧੂ ਸੰਗ ਦ੍ਰਿੜੈ ਸਭ ਧਰਮ ਸਾਧੂ ਕਸੰਗ ਕੇਵਲ ਪਾਰ ਬ੍ਰਹਮ ਸਾਧੂ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧੂ ਕਸੰਗ ਸਭ ਕੋਲੇ ਉਧਾਰੈ ਸਾਧ ਸੰਗ ਸਾਜਨ ਵੀਰਤ ਪੁਟਾਮ ਨਿਹਤਾਰ ਸਾਧੂ ਕੈ ਸੰਗ ਸੋ ਤੁਹਾਨੂੰ ਪਾਵੇ ਜਿਸ ਤਨ ਦੇ ਸਭ ਕੁਬਰ ਸਾਹਿਬ ਸਾਧ ਸੰਗ ਧਰਮ ਰਾਈ ਕਰੀ ਸਿਵਾ ਸਾਧ ਕਸੰਗ ਸੋਭਾ ਸੁਰ ਦਿਵਾ ਸਾਧੂ ਕਸੰਗ ਪਾਵ ਬੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਸੰਗ ਸਰਬ ਥਾਨ ਕਮ ਨਾਨਕ ਸਾਧ ਕਸੰਗ ਸਫਲ ਜਨਾਮ ਸਾਧ ਕਸੰਗ ਨਹਿ ਕਛ ਘਰ ਦਰਸ਼ਨ ਪੇੜ ਤੋਂ ਹਤਨ ਹਾਰ ਸਾਧ ਕਸੰਗ ਕਲੂਖਤ ਹਰੈ ਸਾਧ ਕਸੰਗ ਨਰਕ ਪਰ ਹਰੈ ਸਾਧ ਕਸੰਗ ਈਹਾਉ ਹੈ ਸੋਹੇ ਰਸਾ ਸੰਗ ਵਿਸ਼ਰਤ ਹਰ ਮੇਲਾ ਜੋ ਈਸ਼ਾ ਸੋਈ ਪਰ ਪਾਵੈ ਸਾਧਕ ਸੰਗ ਨ ਬਿਰਥਾ ਜਾ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਤਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਿ ਨਾਮ ਸਾਧ ਸੰਗ ਹਰਿ ਕੀ ਗੁਣ ਗਾਉ ਸਾਧਕ ਸੰਗ ਨ ਮੰਦ ਬਿਸਰੈ ਸਾਧ ਸੰਗ ਸਰ ਪਰ ਨਿਹਤਰੈ ਸਾਧਕ ਸੰਗ ਲਗਾ ਪਰਮ ਈਠੈ ਸਾਧਕ ਸੰਗ ਕਟ ਕਾਢੀ ਠੈ ਸਾਧ ਸੰਗ ਪਏ ਅਗ ਕਰਿ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੂਪ ਨਾਨਕ ਸਾਧ ਬੇਟੇ ਸੰਯੋਗ ਸਾਧਗੀ ਮਹਿਮਾ ਬੇਦ ਨਾ ਜਾਣ ਹੈ ਜੀਤਾ ਸੁਨਹਿ ਤੇਤਾ ਬਖਿਆ ਨਹ ਸਾਧਗੀ ਉਪਮਾ ਦੇਹ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਪਾਰ ਪੂਰ ਸਾਧ ਸੋਭਾ ਕਾ ਨਾਹੀ ਅੰਤ ਸਾਧ ਸੋਭਾ ਸਦਾ ਬੇਅੰਤ ਸਾਧ ਸੋਭਾ ਉਚ ਤੇ ਉਚੀ ਸਾਧਗ ਸੋਭਾ ਮੂਜ ਤੇ ਮੂਜ ਸਾਧਗ ਸੋਭਾ ਸਾਧ ਬਨ ਆਯੁ ਨਾਨਕ ਸਾਧ ਪ੍ਰਭ ਏਦ ਨਾ ਪਾਇ ਸਲੋਕ ਮਨ ਸਾਜਾ ਮੁਖ ਸਾਜਾ ਸੋਇਆ ਵਰਨਾ ਪੀ ਖੈ ਕੋਈ ਨਾਨਕ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਪਦੀ ਬ੍ਰਹਮ ਗਿਆਨ ਸਦਾ ਨਿਰਲੀਪ ਜਹ ਜਲ ਮਹਿ ਕਮਲਾ ਲਈ ਬ੍ਰਹਮ ਗਿਆਨ ਸਦਾ ਨਿਰਦੋਖ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨ ਕੇ ਦ੍ਰਿਸ਼ਟ ਸਮਾਨ ਜਹ ਰਾਜ ਨੰਕ ਕਵਲਾ ਕੇ ਦੁਰਭਵਾਨ ਬ੍ਰਹਮ ਗਿਆਨੀ ਕਾ ਤੀਰ ਜੇ ਕ ਜਿਉ ਬਸੋਦਾ ਕੋ ਖੁਦੈ ਕੋ ਜਨ ਲਈ ਬ੍ਰਹਮ ਗਿਆਨੀ ਕਾਇ ਹੈ ਗੁਨਾ ਨਾਨਕ ਜਿਉ ਪਾਵਕ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸਿਉ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਾ ਮਨ ਹੋਇ ਪ੍ਰਕਾਸ਼ ਜਹ ਤਾਰੂ ਪ੍ਰਕਾਸ਼ ਬ੍ਰਹਮ ਗਿਆਨ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਾ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਬਦ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨੀ ਸਗਲ ਗਿਰੀਆਂ ਦਾ ਆਤਮ ਰਹਿ ਬ੍ਰਹਮ ਗਿਆਨੀ ਚੀਂਦਾ ਬ੍ਰਹਮ ਗਿਆਨੀ ਕੀ ਸਭ ਪਰਮਾਇਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਾਮਦਾਰ ਸੀ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਬਰਸ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਹ ਬ੍ਰਹਮ ਗਿਆਨੀ ਕਾ ਨਹਿ ਵਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾ ਹੈ ਬ੍ਰਹਮ ਗਿਆਨੀ ਪਰ ਉਪਕਾਰ ਉਮਾ ਹੈ ਬ੍ਰਹਮ ਗਿਆਨੀ ਕਾ ਨਾਹੀਂ ਤੰਦ ਹੈ ਬ੍ਰਹਮ ਗਿਆਨੀ ਲਈ ਤਾਵਤ ਬੰਦ ਹੈ ਬ੍ਰਹਮ ਗਿਆਨੀ ਕਾ ਹੋਈ ਸੁਫਲਾ ਬ੍ਰਹਮ ਗਿਆਨੀ ਸੁਫਲ ਉਫਲਾ ਬ੍ਰਹਮ ਗਿਆਨ ਸੰਗ ਸਗਲ ਵਧਾਨਾਨ ਬ੍ਰਹਮ ਗਿਆਨ ਜਪਾਇ ਸਗਲ ਸੰਸਾਰ ਬ੍ਰਹਮ ਗਿਆਨ ਕਈ ਕਾ ਰੰਗ ਬ੍ਰਹਮ ਗਿਆਨ ਕਾ ਬਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਤ ਜਾਗਤ ਬ੍ਰਹਮ ਗਿਆਨ ਅਹੰਬੋਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾਨੰਦ ਬ੍ਰਹਮ ਗਿਆਨ ਸੁਖ ਸਹਿਜ ਨਾਨਕ ਬ੍ਰਹਮ ਗਿਆਨ ਕਾ ਨਹਿ ਬਿਨਾਹ ਬ੍ਰਹਮ ਗਿਆਨ ਬ੍ਰਹਮ ਕਾ ਬੇਤਾ ਬ੍ਰਹਮ ਗਿਆਨ ਏਕ ਸੰਘੀਤਾ ਬ੍ਰਹਮ ਗਿਆਨ ਕਾ ਹੋਈ ਅਚਿੰਤ ਬ੍ਰਹਮ ਗਿਆਨ ਕਾ ਨਿਰਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭਿਆ ਬ੍ਰਹਮ ਗਿਆਨ ਕਾ ਬੜ ਪ੍ਰਤਾਪ ਬ੍ਰਹਮ ਗਿਆਨ ਕਾ ਦਸ ਬੜ ਭਾਗੀ ਪਾਈਆ ਬ੍ਰਹਮ ਗਿਆਨ ਕਾ ਬੈਲ ਪਰ ਜਾਈਆ ਬ੍ਰਹਮ ਗਿਆਨੀ ਕਾ ਜਹਮੇਸ਼ਵਰ ਨਾਨ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨ ਕਾ ਸਗਲ ਮਨ ਮਾਹੀ ਬ੍ਰਹਮ ਗਿਆਨੀ ਕਾ ਕੌਣ ਜਨ ਪੇਦ ਬ੍ਰਹਮ ਗਿਆਨੀ ਕੋ ਸਦਾ ਅਦੀਸ ਬ੍ਰਹਮ ਗਿਆਨੀ ਕਾ ਕਥਿਆ ਨ ਅਦਾਖਿਅਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮੇਤ ਕੌਣ ਬਖਾਨ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਨ
ਬ੍ਰਹਮ ਗਿਆਨੀ ਕਾ ਅੰਤ ਨ ਪੈਰ, ਨਰ ਬ੍ਰਹਮ ਗਿਆਨੀ ਕਾਉ ਸਦਾ ਨਮਸਕਾਰ। ਬ੍ਰਹਮ ਗਿਆਨ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨ ਸਾਧ ਜੀਵ ਹੈ ਨਿਮਰਤਾ, ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤ, ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨ ਅਨਾਥ ਕਨਾਥ, ਬ੍ਰਹਮ ਗਿਆਨ ਕਾ ਸਭ ਉਪਰ ਹਾਥ, ਬ੍ਰਹਮ ਗਿਆਨ ਕਾ ਸਕਲ ਔਕਾਰ, ਬ੍ਰਹਮ ਗਿਆਨ ਆਵ ਨਿਰੰਕਾਰ, ਬ੍ਰਹਮ ਗਿਆਨ ਕੀ ਸੋਭ ਹੈ, ਬ੍ਰਹਮ ਗਿਆਨ ਬਣੀ ਨਾਨਕ, ਬ੍ਰਹਮ ਗਿਆਨ ਸਰਬ ਕਾ ਧਨ ਸਲੋਕ, ਉਰ ਤਾਰ ਜੋ ਅੰਤਰ ਨਾਮ ਸਰਵ ਮੈਂ ਪੀਖ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕ ਹੋਆ ਪਰਸ ਸਗਲ ਨਿਰਸ ਤਾਰਾ, ਅਸ਼ਟਪਦੀ ਮਿਥਿਆ ਨਾਹਿ ਰਸਨ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪੈਰ ਤ੍ਰੀ ਰੂਪ ਨ ਪੀਖ ਨੇਤ ਸਾਧ ਕੀ ਟਹਿਲ, ਸੰਤ ਸੰਗ ਹੀਤ ਕਰਨ ਨਾ ਸੁਣਾ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਵਸ ਕਮਨ ਦਾ ਗੁਰੂ ਪ੍ਰਸਾਦ, ਵਿਖੇ ਉਪਰ ਹਰੈ ਮਨ ਕੀ ਬਾਸ, ਨ ਮਨ ਤੇ ਡਰੈ ਇੰਦਰੀ ਜੇਤ ਪੰਜ ਦੁਖ ਤੇ ਰਹਿਤ, ਨਾਨਕ ਗੁਣ ਮਧੀ ਕੋ ਐਸਾ ਪਰਸ ਵੈਸਨੋ ਸੋ ਜਿਸ ਪਰਸੋ ਪ੍ਰਸੰਨ, ਬਿਸਨ ਕੀ ਮੈ ਦੁਹ ਭਿੰਨ, ਕਰਮ ਕਰਤ ਹੋਇ ਨਿਹ ਕਰਮ ਦਸ ਵੈਸਨੋ, ਕਾ ਨਿਰਮਲ ਧਰਮ ਕਾ ਫਲ ਕੀ ਇੱਛਾ ਨਿਹ ਵੈਛੈ, ਕੇਵਲ ਭਗਤ ਕੀਰਤਨ ਸੰਗ ਰਾਜਾ, ਮੰਤਰ ਅੰਤਰ ਸਿਮਰਨ ਕੋ ਪਾਰ, ਸਭ ਪ੍ਰਭੁਤ ਕਿਰਪਾਲਾ, ਦ੍ਰਿੜਾ ਵਰਹ ਨਾਮ ਜਪਾਵੇ, ਨਾਨਕੋ ਵੈਸਨੋ ਪਰਮ ਕਦ ਪਾਵੇ, ਭਗਵਤੀ ਭਗਵੰਤ ਭਗਤ ਕਰੰਗ ਸਕਲ ਤਿਆਗ ਦੁਸ਼ਟ ਸੰਗ, ਮਾਨਤੀ ਬਿਨ ਸਹਿ ਸਗਲਾ ਪਰਮ।

ਭਗਤੀ ਭਗਵੰਤ ਕਉ ਪਾਵੈ। ਸੋ ਪੰਡਿਤ ਜੋ ਮਨ ਪ੍ਰਭੁ ਤੈ ਰਾਮ ਨਾਮ ਆਦਮ ਸੋ ਤੈ ਰਾਮ ਨਾਮ ਸਾਰ ਰਸ ਪੀਵਾਸ ਪੰਡਿਤ ਕਾ ਉਪਦੇਸ ਜਾਗ ਜੀਵ ਹਰਿ ਕਥਾ ਕਰਦਾ ਵਸਾ। ਸੋ ਪੰਡਿਤ ਫਿਰ ਜੋ ਨਾਵੈ ਵੇਦ ਪ੍ਰਾਨ ਸਿਮਰਤ ਪੂਜਾ ਮੁਗਲ ਸੁਖ ਮਹਿ ਜਾਨ ਅਸਥੁਰ ਚਹ ਵਰਨਾ ਕਉ ਦੀ ਉਪਦੇਸ ਨਾਨਕ ਪੰਡਿਤ ਕਉ ਸਦਾ ਦੀਹ ਵੀ ਮੰਤਰ ਸਰੂਪ ਗਿਆਨ ਚਹ ਵਰਨਾ ਮਹਿ ਜਪੈ ਕੋ ਗੁਨਾਮ ਜੋ ਜੋ ਜਪੈ ਦਸਗੀ ਗਤ ਹੋਏ ਸਾ ਸੰਗ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਵਰਤਾਰ ਪਸ ਪ੍ਰੀਤ ਮੁਕਤ ਪਾਤਰ ਕਵਤਾਰ ਸਰਵ ਲੋਕਾਇ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੁ ਜੁਗਤ ਕਿਤੈ ਨਾਮ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਦੁਰਕਰਮ।

ਕਿਰਪਾ ਕਰਾ ਤੇ ਹਦਾ ਕਹੋ ਸਭ ਸੋਝ ਪਰੈ ਸਗਲ ਸੰਗਾ ਤੁਮ ਉਦਾਸ ਐਸੀ ਜੁਗਤ ਨੈਨ ਕੁ ਰਾਮਦਾਸ ਪ੍ਰਭ ਕੀ ਆਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈ ਸ ਹਰਖ ਤੈ ਹ ਸੋਖ ਸਦਾਨੰਦ ਤੈ ਨਹਿ ਵਿਯੋਗਤ ਹ ਸੁਵਰਣ ਤੈ ਸੁ ਸਮਾਟੀ ਤੈਸਾ ਅੰਮ੍ਰਿਤ ਤੈਸੀ ਵੇਖ ਖਾਟੀ ਤੈ ਸਮਾਂ ਤੈਸਾ ਬਿਮਾਂ ਤੈਸਾ ਰੰਗ ਤੈਸਾ ਰਾਜਾਂ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀ ਹੈ ਜੀਵਨ ਮੁਕਤ ਪਾਰ ਬਨੁ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਉ ਆਪੀ ਕਰਨ ਕਰਾ ਮਨ ਜੋਗ ਪ੍ਰਭ ਪਾਵੈ ਸੋਈ ਫਨ ਹੋਗ ਪੈ ਸ੍ਰਗਾ ਭਜਨ ਤਿਤ ਰੰਗ ਰਖਨ ਜਸ ਪਾਰ ਬਨੁ ਕੇ ਰੰਗ ਜੈ ਸਮਾਤ ਦੀ ਤੈਸਾ ਪ੍ਰਗਾਹ ਪਾਰ ਬਨੁ ਕਰਤਾ ਬਨਾ ਸਦਾ ਸਦਾ ਸਦਾ ਦੇ ਆਲ ਸਿਮ ਸਿਮ ਨਾਨਕ ਪੈਨ ਹੈ ਸਲੋਕ ਉਸਤਦ ਕਰਿਹਿ ਅਨੇਕ ਜਾਣੇ ਅੰਤ ਨ ਪਰ ਵੈਰ ਨਾਨਕ ਰਚਨਾ ਪ੍ਰਭ ਰਚੀ ਵਹ ਵੇਦਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਹ ਹਰਿ ਕਈ ਕੋਟ ਪੈ ਤੀਰਥਵਾਸ ਕਈ ਕੋਟ ਬਨ ਬ੍ਰਹਮ ਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਵ ਵਿਚਾਰ ਕਈ ਕੋਟ ਨਾਵ ਤਨ ਨਾਮ ਧਿਆਵ ਨਾਨਕ ਕਰਤੇ ਕੰਧ ਨਾਮ ਪਾਵ ਕਈ ਕੋਟ ਪੈ ਅਭਿਮਾਨੀ ਕਈ ਕੋਟ ਆਂਦਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਕੋਰ ਕਈ ਕੋਟ ਪਰ ਤਰਬ ਕਵ ਰਹਿ ਕਈ ਕੋਟ ਪਰ ਦੁਖ ਨਾਮ ਕਰਹਿ ਕਈ ਕੋਟ ਮਾਇਆ ਸ਼ਰਮ ਵਾਹਿ ਕਈ ਕੋਟ ਪ੍ਰਦੇਹ ਪਰਮਾਹਿ ਜੇਤ ਜੇਤ ਲਾਭ ਤੇਤ ਤਿਤ ਲਗਨਾ ਨਾਨਕ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੀ ਰਾਸ ਭੋਗੀ ਕਈ ਕੋਟ ਪੰਖੀ ਸਰਪਿਆ ਪਾਈ ਕਈ ਕੋਟ ਪਾਤਰ ਬਿਰਖਨ ਬਜਾਈ ਕਈ ਕੋਟ ਪਵਨ ਪਾਣੀ ਵੈ ਸੰਦਰ ਕਈ ਕੋਟ ਦੀਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖਿਆਤਰ ਕਈ ਕੋਟ ਦੀਵ ਦਾਨ ਇੰਦਰ ਸਿਰ ਸ਼ਤਰ ਸਗਲ ਸਮਗਰੀ ਅਪਨੈ ਸੂਤ ਤਾਰੇ ਨਾਨਕ ਜਿਹ ਜਿਹ ਪਾਵੈ ਤੇਸ ਤੇਹ ਨਹਿ ਤਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰ ਤਰ ਸਾਸਤ ਕਈ ਕੋਟ ਕੀ ਰਤਨ ਸਮਰਤ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਾਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਿਰ ਮਿਰਗਾ ਸਭ ਤੀ ਨੀਰਾ ਸਭ ਹੁਤੇ ਤੂ ਨਾਨਕਾ ਅਰਿਪਤ ਰਹਿਆ ਪਾਰ ਪੂਰ ਕਈ ਕੋਟ ਪਾ ਤਾਰ ਕੇ ਵਸ ਕਈ ਕੋਟ ਨਰਕ ਸਰਗਨ ਵਾਸੀ ਕਈ ਕੋਟ ਜਨਮ ਜੀਵ ਹਮਰ ਹੈ ਕਈ ਕੋਟ ਬਾ ਜੋਨੀ ਫਿਰ ਹੈ ਕਈ ਕੋਟ ਬੈਠ ਤੀ ਖਾਹੀ ਕਈ ਕੋਟ ਕਾਲਹ ਥਕ ਪਾਹੀ ਕਈ ਕੋਟ ਕੀ ਯਤਨਵੰਦ ਕਈ ਕੋਟ ਮਾਇਆ ਮਹਿ ਚਿੰਦ ਜਹਿ ਜਹਿ ਪਾਣਾ ਦਹਿ ਦਹਿ ਰਗ ਨਾਮ ਸਭ ਕੀ ਪ੍ਰਭ ਗਾਹ ਥੀ ਕਈ ਕੋਟ ਪੈ ਵੈ ਰਗ ਰਾਮ ਨਾਮ ਸੰਗ ਤਿੰਨ ਲਿਵ ਰਗ ਕਈ ਕੋਟ ਪ੍ਰਭ ਕਉ ਹੁਬ ਜਾਂਦੇ ਆਤਮ ਹਪਾਰ ਬ੍ਰਹਮ ਨਹੰਦੇ ਕਈ ਕੋਟ ਦਰਸਨ ਪ੍ਰਭਿਆਸ ਤਿੰਨ ਕੋ ਮਿਲੇ ਪ੍ਰਭ ਮਨਾਹ ਕਈ ਕੋਟ ਮੰਗ ਹੈ ਸਾਧ ਸੰਗ ਪਾਰ ਬੰਧਨ ਲਗਾ ਰੰਗ ਜਿਨ ਕਹੁ ਆਪ ਸੁਪ੍ਰਸੰਨ ਨਾਨਕ ਤੀ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿਨ ਵਪਾਦ ਪ੍ਰਾਪਤੀ ਹੋਏ ਪ੍ਰਮਾ ਸਮਾਧਿ

ਜੀਵਹਿ ਅਮਰਪਏ ਸਾਧ ਸਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਿਆ ਤੁਮਰਾ ਸੁਖ ਸਹਿਜ ਸੁਮਾਵਹਿ ਆਪਣੇ ਜਨ ਕਉ ਸਾਸ ਸਸਾ ਸੁਮਾਰੀ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀ ਕਹਿ ਦੂਸਰਾ ਨਾਹੀਂ ਕੋਇ ਨਾਨਕ ਬਲਹਾਰਨ ਜਲ ਧਰਮ ਅਹਿਗਲ ਸੋਇ ਅਸ਼ਟਪਦੀ ਕਰਨ ਕਰਾਮ ਕਰਨਾ ਜੋਗ ਜੁਧ ਪਾਵੈ ਸੋਈ ਹੋਗ ਖਿਨ ਮਹਿਤਾ ਓ ਥਾਪਨਾਰੰਤ ਨਹੀਂ ਕਿਛ ਪਾਰਾਵਾਰਾ ਹੁਕਮੇ ਧਾਰ ਅਧਾਰ ਰਹਾਇ ਹੁਕਮੇ ਬਜਾ ਹੁਕਮ ਸਮਾਵੈ ਹੁਕਮੇ ਉਚ ਨੀਚ ਵਿਆਹ ਹਾਰ ਹੁਕਮੇ ਰੰਗ ਪ੍ਰਕਾਰ ਕਰ ਕਰ ਦੇਖਾ ਆਪਣੀ ਬੁੜਿਆ ਨਾਨਕ ਸਾਹਿਬ ਰਹੇ ਸਮਾਜ ਪ੍ਰਭ ਪਾਵੈ ਮਹਾਨੁਖ ਗਤ ਪਾਵੈ ਪ੍ਰਭ ਪਾਵਤ ਪਾਥਰ ਤਰਾਉ ਪ੍ਰਭ ਪਾਵੈ ਬਿਨਸਾਹ ਤਿਰਖ ਪ੍ਰਭ ਪਾਵਤ ਹਰ ਗੁਣ ਪਾਖਾਇ ਪ੍ਰਭ ਪਾਵਤ ਪਤ ਦੇਵ ਹਰ ਆਪ ਕਰੈ ਆਪਣ ਵਿਚਾਰੈ ਦੁਹੈ ਸਿਆਕਾਰ ਸਵਾਮੀ ਕੇਲਾ ਵਿਕਸੰਤਰ ਜਮ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੁਆ ਅਨੁਖ ਦੀ ਕਿਆ ਹੋਇ ਆਵੈ ਜੋ ਪਾਵੈ ਸੋਈ ਕਰਾਵੈ ਉਸਕਾ ਹਾਥ ਹੋਇ ਤਾਂ ਸਭ ਕੀ ਸ਼ੈ ਲਈ ਜੋ ਪਾਵੈ ਸੋਈ ਕਰੀ ਅਨਜਾਨੰਦ ਵਿਖਿਆ ਮਹਾਰਾਜ ਜੀ ਜਾਣਤ ਆਪਣਾ ਵਚੈ ਪਰਮੇ ਭੂਲੈ ਦਹਿ ਦਿਸ ਤਾਵੈ ਨਿਮੁਖ ਮਾਹੀ ਚਾਰ ਕੁੰਟ ਫਿਰਾਵ ਕਰ ਕਿਰਪਾ ਚ ਸਭਨੀ ਭਗਤ ਦੀ ਨਾਨਕ ਦੀ ਜਨ ਨਾਮ ਮੇਲੇ ਖਿਨ ਮੈਂ ਨੀਚ ਗੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਇ ਜਾ ਕਰ ਦ੍ਰਿਸ਼ਟ ਕਛੂ ਨਾਇਆ ਦਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕਹੋ ਆਪਣੀ ਕਰੈ ਬਖਸੀ ਤਾ ਕਲੀ ਖਾਨਾ ਕਰੈ ਜਗਦੀਸ ਜੀਓ ਪਿੰਡ ਸਭ ਦਸ ਗਿਰਾ ਕਟ ਕਟ ਪੂਨ ਬ੍ਰਹਮ ਪ੍ਰਗਾਹ ਆਪਣੇ ਬਾਣ ਤਾ ਬਨਾਈ ਨਾਨਕ ਜੀ ਵੈ ਦੀਖ ਬੜਾਈ

ਜਿੰਦ ਵਿਆਵਹਾਰ ਕਬਹੁ ਊਬ ਆਕਾਸ ਪਾਇਆਲ ਕਬਹੁ ਬੇਤ ਬ੍ਰਹਮਚਾਰ ਨਾਨਕਾ ਮਿਲਾਵਣ ਹਾਰ ਕਬਹੁ ਨਿਰਤ ਕਰੈ ਬਹੁ ਪਾਤ ਕਬਹੁ ਸੋਇ ਰਹਿ ਦਿਨ ਰਾਤ ਕਬਹੁ ਮਹਾਂ ਕ੍ਰੋਧ ਵਿਕਰਾਲ ਕਬਹੁ ਸਰਬ ਜੋਤਿ ਰਵਾਲ ਕਬਹੁ ਹੋਇ ਬਹਿ ਬਡ ਰਾਜਾ ਕਬਹੁ ਭਿਖਾਰੀ ਨੀਚ ਕਾ ਸਾਜਾ ਕਬਹੁ ਅਬ ਕੀਰਤ ਮਹਾਵ ਕਬਹੁ ਭਲਾ ਭਲਾ ਕਹਿ ਜਿਉਂ ਪ੍ਰਭ ਰਾਖ ਤਿਵ ਰਹਿ ਗੁਰੂ ਪ੍ਰਸਾਨਾ ਨੂੰ ਸਾਜ ਕਹਿ ਕਬਹੁ ਹੋਇ ਪੰਡਿਤ ਕਰੇ ਬਖਿਆਨ ਕਬਹੁ ਅੰਤਾਰੀ ਰਾਵੇ ਧਿਆਨ ਕਬਹੁ ਤਾੜ ਤੀਰਥ ਸਨਾਨ ਕਬਹੁ ਸੇ ਸਾਧ ਗੁਮਹ ਗਿਆਨ ਕਬਹੁ ਕੀਟ ਹਸਤ ਪਤੰਗ ਹੋਈ ਜੀਆਨ ਜੋਨ ਪਰਮ ਹੈ ਪਰਮੀਆ ਨਨ ਰੂਪ ਜੋ ਸਵਾਗੀ ਦਿਖਾ ਜੋ ਪ੍ਰਭ ਪਾਵੇ ਤਵੈਨ ਚਾਵੈ ਜੋ ਦਿਖ ਪਾਵੈ ਸੋਈ ਹੋਏ ਨਾਨਕ ਪੂਜਾ ਵਰਨ ਕੋਈ ਕਬਹੁ ਸਾਧ ਸੰਗਤੀ ਹੋ ਪਾਵੈ ਉਸ ਅਸਥਾਨ ਦੀ ਬਹਰ ਨਾ ਆਵੇ ਅੰਦਰ ਹੋਈ ਗਿਆਨ ਪ੍ਰਕਾਸ਼ ਉਸ ਅਸਥਾਨ ਕਨਹਿ ਬਿਨਾ ਸੁਮਨ ਤਨ ਨਾਮ ਰਤੀ ਕਰੰਗ ਸਦਾ ਬਸ ਉਪਾਰ ਬ੍ਰਹਮ ਕਾ ਸੰਗ ਜਿਉ ਜਲ ਮਹ ਜਲ ਆਏ ਕਟਾਨਾ ਦਿਉ ਜੋਤੀ ਸੰਗ ਜੋ ਸੁਮਨ ਮੇਟ ਗਏ ਗਵਨ ਪਾਈ ਬਿਸਰਾਮ ਨਾਨਕ ਪ੍ਰਭ ਕਹਿ ਸਾਧ ਪੁਰਵੈਨ ਸਰੋਗ ਸੁਖੀ ਬਸਾਇ ਮਸਗਿਨ ਆਵਨ ਵਾਰ ਤਲੀ ਵੱਡੀ ਵੱਡੇ ਅਹੰਕਾਰੀਆ ਨਾਨਕ ਗਾਰਵ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਉਵਤ ਸਵਾਨ ਜੋ ਜਨਮੈ ਜੋ ਬਨਵੰਤ ਸੋਵਤ ਬਿਸ਼ਟਾ ਕਾ ਜਨਤਾ ਕਉ ਕਰਮਵੰਤ ਕਹਾਵੈ ਜਨਮ ਮਰੈ ਬਹ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜੋ ਕਹਿ ਹਿਰਦਾ ਗਰੀਬੀ ਵਸਾਵੈ ਨਾਨਕੀ ਹਾ ਮੁਕਤਾ ਕਾ ਸੁਖ ਪਾਵੈ ਤਨਵੰਦਾ ਹੋਈ ਕਰ ਗਰਬਾਵੈ ਤ੍ਰਿਣ ਸਮੈਨ ਕਾਸ਼ ਸੰਗ ਨਾ ਜਾਵੇ ਬਹੁ ਲਸਕਰ ਮੈਨ ਖੂ ਪ੍ਰਕਿਰਿਆ ਪਲ ਪੀਤਰ ਤਕ ਹੋਈ ਬਿਨਾ ਸਭਤੀ ਆਪ ਜਾਣਾ ਪ੍ਰਬੰਧ ਖੇਨਵੈ ਹੋਏ ਜਾ ਬਸਮੰਦ ਕਿਸਾਨਾ ਬਦ ਆਪ ਅਹੰਕਾਰੀ ਧਰਮ ਰਾਜ ਤੁਸ ਕਰੇ ਖੁਆਰੀ ਗੁਰਪ੍ਰਸਾਦ ਜਾ ਕੋ ਮਿਟਿਆ ਬਿਮਾ ਸੋ ਜਾ ਨਾਨਕ ਦਰਗ ਪ੍ਰਵਾਨ ਕੂਟ ਕਰਮ ਕਰੈ ਹਉ ਧਾਰੀ ਸਰਮ ਪਾਵੈ ਸਗਰੇ ਬਿਰ ਥਾਰੀ ਅਨੰਗ ਤਪੱਸਿਆ ਕਰੇ ਅਹੰਕਾਰ ਨਰਕ ਸੁਰ ਫਿਰ ਫਿਰ ਅਵਤਾਰ ਅਨੰਗ ਜਤਨ ਕਰ ਆਤਮ ਨਹਿ ਤ੍ਰਾਵੈ ਹਰ ਦਰਗ ਕਹੁ ਕੈਸੀ ਗਵੈ ਆਪਸ ਵਜੋ ਪਲਾ ਕਹਾਵੈ ਤਸੈ ਭਲਾਈ ਨਿਕਟ ਨਾਵੈ ਸਰਬ ਕਿਰੀਨ ਜਾ ਕਾ ਮਨ ਹੋਏ ਕਹ ਨਾਨਕਤਾ ਕਿ ਨਿਰਮਲ ਸੋਏ ਜਬ ਲੱਗ ਜਾ ਨਾ ਮੁਝ ਤੇ ਕਾਸ਼ ਹੋਏ ਤਾ ਵਿਸ ਕਹੋ ਸੁਖ ਨਾਹੀ ਕੋਈ ਦਾ ਵਿਖ ਜਾ ਨਾ ਮੈਂ ਕਿਛ ਕਰਦਾ ਤਬ ਲਾਗ ਕਰ ਜੋ ਨਾ ਫਿਰਦਾ ਜਬ ਤਾਰੈ ਕੋ ਵੈਰੀ ਮੀਤ ਤਬ ਲਾਗ ਦੇਹ ਚਲ ਨਾਹੀ ਚੀਤ ਜਬ ਲਾਗ ਮੋਹ ਮਗਨ ਸੰਗਵਾਏ ਤਬ ਲਾਗ ਤਨੁ ਰਾਗ ਦੇ ਸਜਾਈ ਪ੍ਰਭ ਕਿਰਪਾ ਦੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ ਸਹਸ ਖੱਟੀ ਲਾਖ ਕਵਟ ਤਾਵੇ ਦਰੋਤ ਨਾ ਆਵੇ ਮਾਇਆ ਪਾਛਾ ਪਾਵੇ ਅਨੁਕ ਭੋਗ ਵਿਖਿਆ ਕੀ ਕਰੈ ਨਹਿ ਦ੍ਰਵਤਾਵ ਖਾਬ ਖਮਰਾ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਵਰਤ ਵਰਤ ਸਭ ਕਾਜੈ ਨਵ ਰੰਗ ਸਰਵ ਸੁਖੇ ਬੁੜ ਪਾਗੀ ਸਭ ਰਵ ਤੁਈ ਕਰਨ ਕਰਾਵਨ ਆਪਿਆ ਸਦਾ ਸਦਾ ਨਾਨਕ ਜਾਪ ਕਰਨ ਕਰਾਵਨ ਕਰਨ ਆਰ ਇਸ ਕਹਿ ਹਾਥ ਕਹਿ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇਆ ਪਿਆ ਪੂਆ ਪ੍ਰਭ ਸੋਈ ਜੋ ਕਿਛ ਕਹਿੰਦਾ ਸਭ ਬਨਾਇ ਰੰਗ ਸਭ ਦੇ ਦੂਰ ਸਭ ਹੋ ਕੇ ਸੰਗ ਬੂਝ ਜਾਇ ਦੀਖਾ ਕਰ ਬਵੀ ਕਾ ਪਹੀ ਕਾ ਪਹਿ ਨੀਕ ਮਰ ਨ ਬਿਨ ਸਾਵੈ ਨ ਜਾਈ ਨਾਨਕ ਸਦ ਹੀ ਰਹਿਆ ਸਮਾਈ ਆਪ ਉਦੀ ਸਹਿ ਸਮਝੇ ਆਪ ਆਪੇ ਰਚਾ ਸਭ ਕੇ ਸਾਥ ਆਪ ਕਿਨੋ ਆਪਣੇ ਵਿਸਥਾਰ ਸਭ ਕਾਸ਼ ਉਸ ਕਾਹੁ ਕਰਨ ਆਰ ਉਸ ਭਿੰਨ ਕਹੁ ਕਿਸ ਹੋਏ ਥਾਂ ਥਾਂ ਅੰਦਰੇ ਕਹਿ ਸੋਏ ਆਪਣੇ ਚਲਤ ਆਪ ਕਰਨ ਆਰ ਕਵਤ ਕਰੇ ਰੰਗ ਆਪ ਐਰ ਮਨ ਮਹਿਆ ਮਨ ਆਪਣੇ ਮਹਿ ਨਾਨਕ ਕੀਮਤ ਕਹਿਣਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਿਨਾ ਵਖਿਆਰੀ ਸੱਚ ਸੱਚ ਸੱਚ ਸਭ ਕਿੰਨਾ ਕੂਟ ਮਦ ਹੈ ਕੂਟ ਮਦੀ ਕਨੈ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਰਣੀ ਘਟ ਘਟ ਸੁਣੀ ਸ੍ਰਵਣ ਬਕਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਗਿਰਿੰਦਾ ਨਾਨਕ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਾਰ ਜਗੜ ਸੰਤ ਕਾ ਦੁਖ ਨਾ ਜਮਤੀ ਨਹੀਂ ਛੁਟਾ ਸੰਤ ਕਾ ਦੁਖ ਨਾ ਸੁਖ ਸਭ ਜਾਇ ਸੰਤ ਕਾ ਦੁਖ ਨਾ ਨਰਕ ਮਹਿ ਪਾਇ ਸੰਤ ਕਾ ਦੁਖ ਨਾ ਮੈਂ ਤੋਈ ਮਲੀਨ ਸੰਤ ਕਾ ਦੁਖ ਨਾ ਸੁਭਾ ਤੀ ਸੰਤ ਕੀ ਹਤੀ ਕਵਰਾ ਕਾ ਨਾ ਕੋਈ ਸੰਤ ਕਾ ਦੁਖ ਥਾਨ ਪ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੇ ਨਾਨਕ ਸੰਤ ਸੰਗ ਨੰਦਕ ਪੀਰ ਤਾਰਾ ਸੰਤ ਕਾ ਦੁਖ ਦੇ ਮੁਖ ਪਾਵੈ ਸੰਤਨ ਕਾ ਦੁਖ ਕਾਗ ਜੁਨ ਰਵੈ ਸੰਤਨ ਕਾ ਦੁਖ ਨਾ ਸਰਵ ਜੁਨ ਪਾਏ ਸੰਤ ਕਾ ਦੁਖ ਨਾ ਤ੍ਰਿਗਤ ਜੁਨ ਕਿਰਮਾਈ ਸੰਤਨ ਕਾ ਦੁਖ ਨਰ ਤ੍ਰਿਸਨਾ ਮਹਾਂਚਰੈ ਸੰਤ ਕਾ ਦੁਖ ਸਭ ਕੁਛ ਲੈ ਸੰਤ ਕਾ ਦੁਖ ਤੀਜ ਸਭ ਜਾਇ ਸੰਤ ਕਾ ਦੁਖ ਨ ਨੀਚ ਨੀਚ ਆਏ ਸੰਤ ਦੁਖ ਕਾ ਥਾਉ ਨਾਹਿ ਨਾਨਕ ਸੰਤ ਪਾਵੈ ਤਾਂ ਉਹੀ ਪੀਗਤ ਪਾਹੀ ਸੰਤ ਕਾ ਨੰਦ ਕੋ ਮਹਾਤਾਈ ਸੰਤ ਕਾ ਨੰਦ ਕੋ ਖੇਨ ਟਿਕਨ ਨਾ ਪਾਏ ਸੰਤ ਕਾ ਨੰਦ ਕੋ ਮਹਾ ਹਤਿਆਰਾ ਸੰਤ ਕਾ ਨੰਦ ਕੋ ਪਰਮੇਸ਼ਰ ਮਾਰਾ ਸੰਤ ਕਾ ਨੰਦ ਕੋ ਰਾਜ ਤਿਹੀ ਸੰਤ ਕਾ ਨੰਦ ਕੋ ਦੁਖੀ ਯਾਰ ਦੀਨ ਸੰਤ ਕਾ ਨੰਦ ਕੋ ਸਰਬ ਰੋਗ ਸੰਤ ਕਾ ਨੰਦ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮਹਿ ਦੁਖ ਨਾਨਕ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖ ਸਦਾ ਆਪ ਵੇਤ ਸੰਤ ਕਾ ਦੁਖ ਕਿਸੈ ਕਾ ਨਹੀਂ ਵੇਤ ਸੰਤ ਕੇ ਦੁਖ ਕਾਉ ਡਾਨ ਲਾਗੈ ਸੰਤ ਕਾ ਦੁਖ ਕਾਉ ਸਭ ਤਿਆਗੈ ਸੰਤ ਕਾ ਦੁਖ ਮਹਾਂ ਅਹੰਕਾਰੀ ਸੰਤ ਕਾ ਦੁਖ ਸਦਾ ਵਿਕਾਰੀ ਸੰਤ ਕਾ ਦੁਖ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਾਰੈ
ਸੰਤ ਕੇ ਦੁਖੀ ਕਉ ਨਾਹੀ ਠਾਉ। ਨਾਨਕ ਸੰਤ ਭਾਵੈ ਤਾਂ ਲਈ ਮਿਲਾਈ, ਸੰਤ ਕਾ ਦੁਖੀ ਅਧ ਬੀਜ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਹੂ ਜੈ, ਸੰਤ ਕੇ ਦੁਖੀ ਕਉ ਦਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥੈ, ਜੋ ਸਾਸ ਬਿਨਾ ਮਿਰਤ ਕਿਲੋਥੈ, ਸੰਤ ਕੇ ਦੁਖੀ ਕੀ ਜੜ ਕਿਛੁ ਨਾਹੀ, ਆਪਨ ਬੀਜ ਆਪਹਿ ਕਾਹੀ, ਸੰਤ ਕੇ ਦੁਖੀ ਕਉ ਅਵਰ ਨ ਰਖਨ ਹਾਰ। ਨਾਨਕ ਸੰਤ ਭਾਵੈ ਤਾਂ ਲਈ ਓ ਬਹਾਰ, ਸੰਤ ਕੇ ਦੁਖੀ ਕਉ ਅਵਰ ਨਾ ਰਾਖਨ ਹਾਰ। ਨਾਨਕ ਸੰਤ ਭਾਵੈ ਤਾਂ ਲਈ ਓ ਬਹਾਰ, ਸੰਤ ਕਾ ਦੁਖੀ ਓ ਵੇਲ ਲਾਏ, ਜਿਉਂ ਜਲ ਵਿਹੂਨ ਮਛਲੀ ਤੜ ਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਇਹ ਧਨ ਨਹੀਂ ਤਰਾ ਪੈ, ਸੰਤ ਕਾ ਦੁਖੀ ਛੋਟਾ ਅਕੇਲਾ, ਜਿਉਂ ਬੂਆੜ ਤੇਲ ਖੇਤ ਮਾਹਿ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮਿ ਥਿਆ ਕਹਿਤ, ਕਿਰਤ ਨਿੰਦਕ ਕੈ ਤੁਰਹੀ ਪਾਇਆ, ਨਾਨਕ ਜਿਦਹਿ ਪਾਵੈ ਸੋਇ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਕਾ ਦਰਗਹਿ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈਐ, ਸੰਤ ਕੇ ਦੁਖੀ ਕੀ ਪੂਜਾ ਨਾਸਾ, ਸੰਤ ਕਾ ਦੁਖੀ ਉੱਠ ਚਲਾ ਨਿਰਾਸਾ, ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ ਜਹ ਪਾਵੈ, ਤੈਸਾ ਕੋਈ ਹੋਏ ਪਾਇਆ, ਕਿਰਤ ਨਾ ਮੇਟਾ ਕੋਈ, ਨਾਨਕ ਜਾਣੈ ਸੱਚਾ ਸੋਇ ਸਭ ਘਟ ਦਿਸ ਕਿਉ ਕਰਨਿ ਹਾਰ, ਸਦਾ ਸਦਾ ਤਿਸ ਕਾ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੈ ਸਾਸ ਗ੍ਰਹਿ ਸਭ ਕਹਿ ਵਰਤਾ, ਤਿਸ ਕਾ ਕੀਆ ਜੈਸਾ ਕਰੇ ਤਹ ਕੋ ਥੀਆ, ਆਪਣਾ ਕੀ ਲਾਪ ਕਰਨ ਯਾਰ, ਦੂਸਰ ਕੌਣ ਕਹੇ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪਣਾ ਨਾਮ ਦੀ ਬੜਭਾਗੀ, ਨਾਨਕ ਜਨ ਸੇ ਸਲੋਕ ਤਜਹੁ ਸਿਆਨੁਪ ਸੁਰ ਜਨਹੁ, ਸਿਮਰਹੁ ਹਰ ਹਰ ਆਈ ਏਕਾਸ ਹਰ, ਮਨ ਰਖਹੁ ਨਾਨਕ ਦੁਖ ਪਰਮ ਪਾਉ ਜਾਇ, ਪਤਿ ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨ ਦੀਵਨ ਕੋਈ ਕਹਿ, ਭਗਵਾਨ ਕਹਿ ਦੀਆ ਰਹਿ ਆਗਾਈ, ਵਾਹਨਾ ਤ੍ਰਿਸ਼ਨਾ ਲਾ ਗਿਆ ਆਈ, ਮਾਰ ਰਾਖੈ ਕੁਆ ਮਾਨੁਖ ਕਹਿ ਕਿਸ ਨਾਹਿ ਹਾਥ, ਤਿਸਕਾ ਕੰਬੂਜ ਸੁਖ ਹੋਇ ਤਿਸਕਾ ਨਾਮ, ਮੇਰਾ ਕੰਠ ਪੁਰੇ ਸਿਮਰ ਸਿਮਰ ਸਿਮਰ ਪ੍ਰਭ ਸੋਇ, ਨਾਨਕ ਬਿਘਨ ਨਾ ਲਾਗਾ ਕੋਈ ਉਸਤਤ, ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤਿ ਵਿਆਹ ਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ, ਕਰ ਲੀਹ ਜੀਉ ਨੈਨ ਉਪੇਖ, ਠਾਕੁਰ ਕਾ ਰੰਗ ਸਾਹ ਸੰਗ ਬਿਨ ਸਾਹ, ਸਭ ਸੰਗ ਚਰਨ ਚਲਮ ਵਾਰ, ਗੋਬਿੰਦ ਬਿੜੇ ਪਾਵ ਜਪ ਯਾਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹ ਨਾਨਕ ਕੁਜਲ ਮੱਥਾ, ਬਿਡ ਪਾ ਗੀਤੀ ਜਾਨ ਜਗ ਮਾਹੇ, ਸਦਾ ਸਦਾ ਗੁਣ ਗਾਹੀ, ਰਾਮ ਨਾਮ ਜੁਗ ਰਹੀ ਵਿਚਾਰ, ਸੇ ਧਨਵੰਤ ਗਨਿ ਸੰਸਾਰ, ਮੈਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨ ਤੀ ਸੁਖੀ, ਕੋਈ ਕਹੇ ਪਛਾਣੇ ਤੋਤ ਕੀ ਸੋਝੀ ਜਾਣੈ, ਨਾਮ ਸੰਗ ਜਿਸ ਕਮਰ ਮਾਨਿਆ, ਨਾਨਕ ਤਿਨਹ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣਾ ਸੋਜੈ, ਤਿਸ ਕੀ ਜਨ ਤ੍ਰਿਸ਼ਨਾ ਬੋਝੈ, ਸਤਸੰਗ ਹਰ ਹਰ ਜਹ ਕਹਿਤ, ਸਰਵ ਰੋਗ ਤੇ ਉਹ ਹਰ ਜਨ ਰਹਿਤ, ਅਨੰਦਨ ਕੀਰਤਨ ਕੇਵਲ ਵਖਿਆਨ, ਗ੍ਰਸਤ ਮੈਂ ਸੋਈ ਨਿਰਵੈਨ, ਇੱਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟ ਕੇ ਜਮ ਪਾਸਾ, ਪਾਰ ਬ੍ਰਹਮ ਜਿਸ ਮਨ ਭੂਖ, ਨਾਨਕ ਤੇ ਸਹਿ ਨਾ ਲਾਗੇ ਹੰਦੂਖ, ਜਿਸ ਕੋ ਹਾਰ ਉਪਰਾ ਮਨ ਚੇਤ ਆਵੈ, ਸੋ ਸੰਤ ਸੁਹੇਲਾ ਨਿਹੁਲਾ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹ ਕਿਸ ਤੇ ਡਰੈ, ਜੈਸਾ ਸਦਾ ਹਦ ਰਿਹਟਾਇਆ, ਆਪਣੇ ਕਾਰਜ ਮਹਿ ਸਮਾਇਆ, ਸੋਧਤ ਸੋਧਤ ਸੋਧ ਸੀ ਜਿਆ, ਗੁਰੂ ਪ੍ਰਸਾਦ ਤਤ ਸਭ ਬੂਝਿਆ, ਜਬ ਦੀ ਕਾ ਤਬ ਸਭ, ਗੁਰੂ ਨਾਨਕ ਸੋ ਸੁਖ ਹਮੈ, ਸੋਇ ਅਸਤੁਰ ਨਹਿ ਕਿਸ ਜਨਮ ਨਹਿ, ਮਾਰਿਆ ਆਪਣ ਚਲਦਾ ਆਪ ਹੀ ਕਰੈ, ਪਾਵਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਕਾ ਕਰਿ ਤਾਰੀ, ਸਭ ਸ੍ਰੇਸ਼ਟ ਆਪ ਆਪ, ਸਗਲ ਮਹਾ ਪਨਕ ਜੁਗ ਤਰਾਚ, ਥਾ ਪਿਓ ਥਾ ਪਿਓ ਬਨਾਸ, ਨਾਹ ਕਿਸ ਕੰਡ ਤਾਰਨ ਤਾਰਹੁ ਬ੍ਰਹਿਮੰਡ, ਅਲਾ ਕੇ ਅਭੀਵ ਪੁਰਖ ਪ੍ਰਤਾਪ, ਆਪ ਜਪਾਇ ਤਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਧਰਾਇ ਤਨਵੰਤ, ਪ੍ਰਭ ਸੇਵਕ ਸਗਲ ਉਧਾਰਨ, ਪ੍ਰਭ ਸੇਵ ਦੁਖ ਵਿਸਾਰਨ, ਆਪ ਹੀ ਮੀਲ ਲਈ ਕਿਰਪਾਲ, ਗੁਰ ਕਾ ਸਬਦ ਜਪ ਪਾਏ, ਗੁਰ ਕਾ ਸ਼ਬਦ ਜਾਪ ਪਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰਮ ਪਟਪਾ ਕੇ ਨਾਮ ਜਪਤ ਪਾਵੈ, ਵਿਸਰਾਮ ਨਾਨਕ ਤਨ ਪੁਰਖ ਪਾਉ ਤੁਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਬਸ ਪਾਰ ਬ੍ਰਹਮ ਕੈ ਸੰਗ, ਸਹਿਜ ਸੁਭਾਈ ਹੋਵੈ ਸੋਈ ਕਰਨ ਯਾਰ, ਪਛਾਣ ਸੋ ਪ੍ਰਭ ਕਾ ਕੀਆ, ਜਨ ਮੀਠ ਲਗਾ ਨਾ ਜੈਸਾ ਸਾ, ਤੈਸਾ ਦ੍ਰਿਸ਼ਟਾ ਨਾ ਜਿਹ ਤੇ ਉਪਜੇ, ਤੇ ਵਾਹਿ ਸਮਾਇ ਹੋਏ ਸੁਖ ਨਦਾਨ, ਉਹਨੂੰ ਬਨ ਆਈ, ਦਿਨੋ ਮੈਂ ਨਾਨਕ ਪ੍ਰਭ ਜਨ ਇੱਕੋ ਜਨ ਸਲੋਕ, ਸਰਬ ਕਲਾ ਭਰਾ ਸਰਬ ਕਲਾ ਭਾਰ ਪੂਰ ਪ੍ਰਭ, ਬਿਰਥਾ ਜਨ ਨਾਰ, ਜਾ ਕੇ ਸਿਮਰਨ ਉਦਰੀ ਹੈ ਨਾਨਕ, ਤਿਸ ਬਲਹਾਰ ਰਾਸ਼ਟਰਪਤੀ ਟੂਟੀ ਗੰਢ ਨਾਰ, ਗੋਪਾਲ ਸਰਬ ਜੀ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਵਾਹਿ, ਤਿਸ ਤੇ ਬਿਰਥਾ ਕੋਈ ਨਾਹੀ, ਹਰੀ ਮਨ ਮੇਰੀ ਸਦਾ ਹਰ ਜਾ, ਪ੍ਰਭਨਾਸੀ ਪ੍ਰਭ ਆਪਿਆ, ਪ੍ਰਭਨ ਕੀਆ ਕਛੂ ਨਾ ਹੋਈ ਜੀ, ਸਾਓ ਪ੍ਰਾਣੀ ਰੋਚਾ ਕੋਈ ਤਿਸ ਬਿਨਾ ਨਾਹੀ, ਤੇਰਾ ਕਿਛ ਕਾਮ ਕਰ ਨਾਨਕ, ਜਾ ਪੀ ਕਰ ਨਾਮ, ਰੂਪਵੰਤ ਹੋਏ ਨਾਹੀ ਵੋ ਹੈ, ਪ੍ਰਭ ਜੋ ਸਗਲ ਕਾਟ ਸੋ ਹੈ, ਧਨਵੰਤਾ ਹੋਈ ਕਿਆ ਕੋ ਕਰਵੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬੈ, ਤੂਰਾ ਜੇ ਕੋ ਕਹਾਵੈ, ਪ੍ਰਭ ਕਲਾ ਬਿਨਾ ਕਹਿਤਾਵੈ,
ਜੇ ਕੋ ਹੋਏ ਬਹਿਰ ਦਾ ਤਾਰ ਤਿਸ ਦਿਨ ਹਰ ਜਨ ਕਾਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਨ ਸੋਜਨ ਸਦਾ ਰੋਗ ਜਿਉਂ ਮੰਦਰ ਕਾਵ ਥਮ ਥਮ ਤਿਉਂ ਗੁਰ ਕਾ ਸ਼ਬਦ ਮਨ ਅਸਥਮਨ ਜਿਉਂ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਿਉਂ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੀਖ ਮਨ ਹੋਏ ਵਿਗਾਸ ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਰ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤੇਨ ਸੰਤਨ ਕੀ ਬਾਹ ਛਾ ਤੂਰ ਨਾਨਕ ਹਰ ਬਚਾਉ ਪੁਰ ਮਨ ਮੂਰਖ ਕਾਹੇ ਬਿਲ ਲਾਈਆ ਪ੍ਰਭ ਲਿਖ ਕਾ ਲਿਖਿਆ ਪਾਈਆ ਦੂ ਸੂਖ ਪ੍ਰਭ ਦੇਵਨ ਹਾਰ ਵਰ ਤਿਆਗ ਤੂ ਤੇ ਸਹਿਜ ਤਾਰ ਜੋ ਕਾਸ਼ ਕਰੈ ਸੋਈ ਸੁਖਮੈਨ ਪੁਲੈ ਕਾਹੇ ਫਿਰਿਆ ਜਾਨ ਕਨ ਬਸ ਆਈ ਤੇਰਾ ਸੰਗ ਲਵਟ ਰਹੇ ਰਾਸ ਲੋਭੀ ਪਤੰਗ ਰਾਮ ਨਾਮ ਜਪ ਫਿਰਦੇ ਮਹਿ ਨਾਨਕ ਪਾਤ ਸਿਧਿ ਕਰ ਜਾਹੀ ਜਿਸ ਵਖਰ ਕੋ ਲੈਣ ਦੁਆ ਰਾਮ ਨਾਮ ਸੰਤਨ ਕਰ ਪਾਇਆ ਤਾਜ ਅਭਿਮਾਨ ਲਿਖੂ ਮਨ ਮੋਰ ਰਾਮ ਨਾਮ ਹਿਰਦੇ ਮਹਿ ਤੋਲਾ ਦੁਖੀ ਪਸੰਦ ਹੈ ਸੰਚਾਲ ਵਰਤਿਆਗ ਵਿਖਿਆ ਜੰਜਰ ਤਨ ਤਨ ਕਹੈ ਸਭ ਕੋਈ ਮੁਖ ਉਜਲ ਹਰ ਦਰਗਹ ਸੋਏ ਹੋ ਵਾ ਪਾਰ ਵਿਰਲਾ ਵਾ ਪਾਰ ਨਾਨਕ ਤਕ ਸਤਵਰ ਹਰ ਚਨ ਸਾਧਕੇ ਤੋਏ ਤੋਏ ਪਿਵਰ ਪ੍ਰਸਾਦ ਕੋ ਆਪਣਾ ਜੀਓ ਸਾਧਕੀ ਤੂਰ ਕਰ ਹੋਏ ਸਨਾਰਨ ਸਾਧੂ ਪ੍ਰਜਾਈਆ ਗੁਰਬਾਨ ਸਾਧ ਸਿਵਾ ਬਡਭਾਗੀ ਪਾਇਆ ਸਾਧ ਸੰਹਾਰ ਕੀਰਤਨ ਗਾਇਆ ਅਨਕ ਬੇਗਮ ਤੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਖ ਉਠ ਗਹੀ ਸੰਤ ਹੈ ਦਰ ਆਇਆ ਸਰਬ ਸੂਖ ਨਾਇਨਕ ਤਿਹ ਪਾਇਆ ਅੰਮ੍ਰਿਤ ਕਉ ਜੀ ਵਲ ਨਾਰ ਭੂਖੇ ਕੋ ਦੇਵਤ ਅਧਾਰ ਸਰਵਨ ਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖਿਕਾ ਲਹਿਣਾ ਪਾਹੀ ਸਭ ਕਿਛ ਤਿਸ ਕਾਹੁ ਕਰਨਾ ਯੋਗ ਇਸ ਬਿਨ ਦੂਸਰ ਵਾ ਨਾ ਹੋ ਗਏ ਜਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਤੀ ਊਚ ਨਿਰਮਲਿਖ ਕਰਨੀ ਕਰ ਕਿਰਪਾ ਜਿਸ ਕਾ ਨਾਮ ਦੀਆ ਨਾਨਕ ਸੋ ਜਾ ਨਿਰਮਲ ਥੀਆ ਜਾ ਕਾ ਮਾਨ ਗੁਰ ਕੀ ਪ੍ਰਤੀਤ ਤਿਸ ਜਾਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀ ਆਇ ਤਿਹ ਰੋਏ ਜਗ ਹਿਰਦੈ ਕੋਹੇ ਸਾਚ ਕਰਨੀ ਸਾਚ ਤਾਗ ਰਹਿ ਸਾਚ ਹਿਰਦੈ ਸਦਮੁ ਕਹਿ ਸਾਚ ਦ੍ਰਿਸ਼ਟ ਸਾਚ ਆਕਾਰ ਸਾਚ ਵਰਤਾ ਸਾਚ ਪਾਸ ਹਰ ਪਾਰ ਬ੍ਰਹਮ ਜਨ ਸਚ ਕਰ ਜਾ ਤਾ ਨਾਨਕ ਸੋ ਜਨ ਸਚ ਸਮਤਾ ਸਲੋਕ ਰੂਪ ਨਾਰੀ ਖੰਨਾ ਰੰਗ ਕੀਸ਼ ਤ੍ਰਿਹੁ ਗੁਣ ਤੀ ਪ੍ਰਭਿਨ ਤਿਸਹਿ ਬੁਝਾਈ ਨਾਨਕ ਅਜ ਹੋਵੈ ਸੋ ਪ੍ਰਸਾਨ ਅਸ਼ਟਪਤੀ ਅਵਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਦੇ ਤੇ ਪਰ ਨਾ ਕਿਛ ਕੋਏ ਸਰਬ ਨਿਰੰਤਰੀ ਕੋ ਸੋਏ ਵਾਹਿਬੀਨਾ ਪਿਤਾਨਾ ਗਹਿਰ ਗੰਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਾ ਦਇਆਲ ਬਖਸੰਦ ਸਾਧ ਤੇਰੇ ਕੀ ਚਰਨ ਪਾਉ ਨਾਨਕ ਮਨਿ ਹੋ ਅਨਰਾਉ ਮਨਸਾ ਪੂਰਨ ਸਰਣ

ਪ੍ਰਤਾਪ ਮਹਤਾਪੀ ਸਰਗ੍ਰਸਤ ਮਹਿ ਭੋਗੀ ਤਿਆਏ ਤਿਆਏ ਭਗਤਾ ਸੁਖ ਪਾਇਆ ਨਾਨਕ ਦੇਹ ਪੁਰਖ ਅਗਨੇ ਅੰਤਰਾ ਪਾਇਆ ਜਾ ਕੀ ਲੀਲਾ ਕੀ ਮੇਤ ਨਾਹ ਸਕਦੇ ਵਾਰਿਆ ਵਗਾਹੇ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰਖ ਆਪਣਾ ਸੂਤ ਸਮਾਇਤ ਗਿਆਨ ਧਿਆਨ ਜਿਨ ਦੇ ਜਾਂਦਾ ਨਾਮ ਧਿਆ ਵਹ ਸੀ ਤਿਹੋ ਗੁਣ ਮਹਿ ਜਗ ਪ੍ਰਮਾਈ ਜਨਮ ਮਾਰੈ ਫਿਰ ਆਵੈ ਜਾਏ ਊਚ ਨੀਚ ਤਿਸਕੀ ਅਸਥਾਨ ਜੈਸਾ ਜਨਾਵੈ ਤਸ ਨਾਨਕ ਜਾਨ ਨਾਨਾ ਰੂਪ ਨਾਨਾ ਜਾਗ ਰੰਗ ਨਾਨਾ ਬੇਹ ਕਰਾਇ ਰੰਗ ਨਾਨਾ ਬੇਦ ਕਿਨ ਵਿਸਥਾਰ ਪ੍ਰਭ ਨਾਸੀ ਏਕ ਓਂਕਾਰ ਨਾਨਾ ਜਲਦ ਕਰੀ ਖਿਨ ਮਾਹੀ ਪੂਰ ਰਹੇ ਪੂਰਨ ਸਭ ਠਾਈ ਨਾਨਾ ਬੇਦ ਕਰ ਬਨ ਤਬਨਾਈ ਆਪਣੀ ਕਿਉਂਦਿਆ ਵਿਪਾਈ ਸਭ ਕੱਟ ਦਿਸਕੀ ਸਭ ਦਿਸਕੇ ਠਾਉ ਜਪ ਜਪ ਜੀਵ ਨਾਨਕ ਹਰ ਨਾਮ ਨਾਮ ਕਿਤਾਰੇ ਸਗਲੇ ਜੰਤ ਨਾਮ ਕਿਤਾਰੀ ਖੰਡ ਬ੍ਰਹਿਮੰਡ ਨਾਮ ਕਿਤਾਰੀ ਸਿਮਰਤ ਬੀਤ ਪਰਾ ਨਾਮ ਕਿਤਾਰੀ ਸੁਨਨ ਗਿਆਨ ਧਿਆ ਨਾਮ ਕਿਤਾਰੀ ਆਗਾ ਸੁਪਾਤਾਰ ਨਾਮ ਕਿਤਾਰੀ ਸਗਲ ਆਕਾਰ ਨਾਮ ਕਿਤਾਰੀ ਪੁਰੀਆ ਸਭ ਭਵਨ ਨਾਮਕ ਸੰਗ ਉਦਰੇ ਸੰਸਰਾਵਨ ਕਰ ਕਿਰਪਾ ਜਸ ਆਪਣਾ ਨਾਮ ਲਾਈ ਨਾਨਕ ਚੌਥੀ ਪਾਤਮਾ ਸੋ ਜਨ ਗਤ ਪਾਏ ਰੂਪ ਸਤਿ ਜਾ ਕਾ ਸਤਿ ਅਸਥਾਨ ਪੁਰਖ ਸਤਿ ਕੇਵਲ ਪ੍ਰਦਾਨ ਕਰ ਦੂਤ ਸਤਿ ਸਤਿ ਜਾ ਕੀ ਬਾਣੀ ਸਤਿਪੁਰਖ ਸਮਹ ਸਮਾਨ ਸਤਿ ਕਰਮ ਜਾ ਕੇ ਰਚਨਾ ਸਤਿਮੂਰ ਸਤਿ ਸਤਿ ਉਤਪਾਦ ਸਤਿ ਕਰਨੀ ਨਿਰਮਲ ਨਿਰਮਲੀ ਜਿਸ ਬੁਝਾਈ ਤਿਸ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਿ ਨਾਨਕ ਗੁਰਦੀ ਪਾਇ ਸਤਿ ਬਚਨ ਸਾਧੂ ਉਪਦੇਸ਼ ਸਤਿ ਤੀ ਜਨ ਜਾ ਕਰਦਾ ਪ੍ਰਭ ਸਤਿ ਨਿਰਤਾ ਬੁਝਿਆ ਜੀ ਕੋਈ ਨਾਮ ਜਪਤ ਤਾ ਕੀ ਗਾ ਤੋ ਆਪ ਸਤਿ ਕੀਆ ਸਭ ਸਤਿ ਆਪ ਜਾਣੇ ਆਪਣੀ ਵੇਦ ਗਾਤ ਜਿਸ ਕੀ ਸ੍ਰੇਸ਼ਟ ਸੋ ਕਰਨ ਆਰਵਨ ਬੁਝ ਕਰਤ ਵਿਚਾਰ ਕਰਤ ਕੀ ਮੇਤ ਨਾ ਜਨ ਕੀਆ ਨਾਨਕ ਜੁਗਤ ਸੁਪਾਵੈ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾਇਆ ਜਨ ਬੁਝਿਆ ਦਿਖਾਇਆ ਸਵਾਦ ਪ੍ਰਭ ਕਰ ਰੰਗ ਰਾਜ ਜਨ ਰਹੀ ਗੁਰ ਕੈ ਬਚਨ ਪਦਾਰਥ ਲਹਿ ਉਦਾ ਤੀ ਤੂੰ ਕਟ ਨਾਰ ਜਾ ਕੇ ਸੰਗ ਤਾਰਾ ਸੰਸਾਰ ਜਨ ਕਾ ਸੇਵਕ ਸੋਭਡ ਭਾਗ ਜਨ ਕਾ ਸੰਗੀ ਕਲੇ ਵਲਾਗੀ ਗੁਣ ਗੋਬਿਦ ਕੀਰਤਨ ਜਨ ਗਾਵੈ ਗੁਰੂ ਪ੍ਰਸਾਦ ਨਾਨਕ ਹਲ ਪਾਵੈ ਸਲੋਕ ਆਦਿ ਸੱਚ ਯੁਗ ਆਦਿ ਸੱਚ ਹੈ ਪੇ ਸੱਚ ਨਾਨਕ ਸੀ ਪੇ ਸੱਚ ਅਸ਼ਟਪਦੀ ਚਰਨ ਸਾਧ ਸਤਿ ਪ੍ਰਸਨ ਅਰ ਪੂਜਾ ਸਾਧ ਸਤਿ ਸੇਵ

ਕਰਾਵਨ ਤਨ ਗੁਰੂ ਪਛਾਣ ਜਾ ਜਾ ਕਰ ਦੈ ਵਿਸ਼ਵਾਸ ਪ੍ਰਭਾਇ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੀ ਨਿਰਭਾਉ ਹੋਇ ਪਸਾਨਾ ਜਿਹ ਤੁ ਉਪਜਿਆ ਤਿਸ ਮਾਹਿ ਸਮਾਨ ਦਾ ਬਸ ਮਾਹਿ ਤੇ ਬਸ ਕਟਾਈ

ਦੀਤ ਠਾਕੁਰ ਕੇ ਸੇਵਕ ਨਿਰਮਲ ਦੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਆਉ ਪ੍ਰਭ ਪਾਲਨ ਨਾਰਾ ਸੇਵਕ ਗੀਰਾ ਖੰਡ ਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੇ ਆਪਣੇ ਜਨ ਕਾ ਪਰਦਾ ਟਾਕ ਆਪਣੇ ਸੇਵਕ ਕੀ ਸਰ ਪਰ ਆਖ ਹੈ ਆਪਣੇ ਦਾਸ ਦੀ ਵਡਾਈ ਆਪਣੇ ਸੇਵਕ ਕਾ ਨਾਮ ਜਪਾਈ ਆਪਣੇ ਸੇਵਕ ਕੀ ਆਪ ਉਪਾਤ ਰਾਖ ਤਾਗੀ ਆਤਮਿਤ ਕੋਈ ਨਾ ਲਖ ਪ੍ਰਭ ਕੇ ਸੇਵਕ ਕਾਉ ਕੂ ਨਾਮ ਪਾਹੁ ਜੈ ਪ੍ਰਭ ਕੇ ਸੇਵਕ ਉਚ ਦੇਵ ਜੋ ਪ੍ਰਭ ਆਪਣੀ ਸੇਵਾ ਲਾਇਆ

ਪ੍ਰਭਆਪ ਮਨੁੱਖ ਵਿਵਸਥਾ ਹਰੇਕ ਦੇ ਪੈ ਆਰਾਧ ਪ੍ਰਾਸ਼ਤ ਕੇ ਮੰਤਰ ਅੰਤਰੀਕ ਪ੍ਰਭਰਾਤਾ ਗੁਰੂ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਾਇਆ ਪਰਿਆ ਤਾਉ ਸਰਨ ਰਾਜ ਨਾਨਕ ਪ੍ਰਭਿੰਦੀ ਆਪਣੀ ਭਗਤੀ ਲਾਇ ਅਸ਼ਟਪਤੀ ਜਾਚ ਜਨ ਜਾਚ ਪ੍ਰਭਦਾਨ ਕਰ ਕਿਰਪਾ ਦੀਵ ਹਰਨਾਮ ਸਾਹਿਬ ਜਨਕ ਮਾਂਗਾ ਤੂਰ ਪਾਰ ਬ੍ਰਹਮਿਰ ਸਰਦਾ ਪੂਰ ਸਦਾ ਸਦਾ ਪ੍ਰਭ ਗੁਣ ਗਾਵੈ ਸਾ ਸਾ ਪ੍ਰਭ ਤੁਮਹਿ ਦਿਆਵੈ ਚਨ ਕਮਲ ਸਿੰਘ ਰਾਗੈ ਪ੍ਰੀਤ ਭਗਤ ਕਰ ਓ ਪ੍ਰਭ ਨਿਤ ਨਿਤ ਕੋਟ ਏਕੋ ਆਦਿ ਹਰ ਨਾਨਕ ਮੰਗਣਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਇਆ ਰਹ ਪਾਵੇਲਾ ਕੋਈ ਜਨ ਜਾਗਿਆ ਸੀ ਜੰਤਰ ਵਿਧਾਨ ਪੂਰਨ ਪੁਰਖ ਨਹੀਂ ਡੁਲਾ ਨਹੀਂ ਸੁਬਰ ਪਰੀ ਪ੍ਰੀ ਵਰਾ ਸੰਗ ਬੁਜਾ ਚਵ ਸਾਧਕ ਸੰਗ ਪਰੇ ਸਰਨਾਨ ਸਭ ਦਿਆ ਗੰਤਰ ਪ੍ਰਕਾਸ ਅੰਤ ਨਿਵਲਾ ਗੁੜ ਪਾਗ ਜਪਿਆ ਪ੍ਰਭ ਸੁਖ ਨਾਨਕ ਨਾਵਰਤੀ ਸੁਖ ਹੋਏ ਸੇਵਕ ਮਨ ਸਾਹਿਬ ਪੂਰੀ ਪਏ ਸਤਿਗੁਰ ਦੀ ਨਿਰਮਲ ਮਾਤ ਲਈ ਜਨਕ ਪ੍ਰਭ ਹੋਇਓ ਦਇਆ ਸੇਵਕ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨ ਵਰਨ ਦੁਖ ਪ੍ਰਮ ਗਇਆ ਇਸ਼ਕੁਨ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਧ ਇੰਦਰੀਆ ਮਿਲਾਇ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਰ ਨਾ ਬਨ ਸੁਖ ਬਿਸਰੈ ਜੇ ਕੀ ਆ ਜਾਣਾ ਸੁਖ ਬਿਸਰੈ ਜਨ ਸਾਹਿਬ ਕਿਸ ਦੀ ਆ ਸੁਖ ਬਿਸਰੈ ਜੇ ਜੀਵਨ ਜੀ ਆ ਸੁਖ ਬਿਸਰੈ ਜੇ ਅਗਨ ਮਹਾਂ ਰਾਖਾ ਗੁਰ ਪ੍ਰਸਾਦ ਕੋ ਵੇਲਾ ਰਾਖੈ ਸੋ ਕਿਉਂ ਬਿਸਰੈ ਜੇ ਵਿਖ ਦੇ ਕਾਟ ਹੈ ਜਨਮ ਜਨਮ ਕਾ ਟੂਟਾ ਕਾਟ ਹੈ ਗੁਰਪੁਰਾ ਦਾ ਤਿਹਾ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾ ਮਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੁ ਆਪ ਜਪ ਅਵ ਰਹਿ ਨਾਮ ਜਪਾਵਹੁ ਭਗਤ ਪਾਇ ਕਰਿਆ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰੁ ਸਰਬ ਕਲਿਆਣ ਸੁਖ ਨਿਦਨਾਮ ਬੂੜਤ ਜਤ ਪਾਇ ਬਿਸਰਾਮ ਸਗਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਗੁਣਤਾ ਸੁਜਿ ਪ੍ਰੀਤ ਪ੍ਰੇਮ ਰਹਿ ਚਾਵ ਮਨ ਤਨ ਅੰਤਰੀ ਸੁਆ ਉਨੀਤ ਨੇਹ ਦਰਸ ਸੁਖ ਹੋਇ ਮਨ ਬਿਕਸੈ ਸਾਧ ਚਰਨ ਤੋਇ ਭਗਤ ਜਨ ਕਾ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗੀ ਬਹਦੀ ਜੈ ਕਰਮਾਇਆ ਗੁਰੂ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਬ ਸਮਾਇ ਪ੍ਰਭ ਬਖਸਾਂ ਦੀ ਦਿਆਲ ਭਗਤ ਬਸਰ ਸਦਾ ਕਿਰਪਾਲਾ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ

ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਈ ਨਿਮ ਹਰ ਕੇ ਗੁਣ ਗਾਇ ਅਨਕ ਰਾਜ ਭੋਗ ਵਡੇ ਆਇ ਹਰ ਕੇ ਨਾਮ ਕੀ ਕਥਾ ਮਨ ਪਾਈ ਬ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਹਨੀਤ ਭਲੀ ਸੋ ਕਰਣੀ ਸੁਵਤਨਵੰਤ ਹਿਰਦਾ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭਦੀ ਹੁਨ ਵਾਇਸ ਸਰਬ ਸੁਖ ਨਾਨਕ ਪ੍ਰਕਾਸ਼ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾਇਆ ਪੀਹੀ ਫਿਰ ਜਾ ਬਸਪਤੀ ਜਬ ਅਕਾਰਿ ਹੁਕਾਸ਼ ਨਾ ਦ੍ਰਿਸ਼ਟੀ ਤਾ ਪਾਪ ਪੁਨ ਤਬ ਕਹਿਤੀ ਹੋ ਤਾ ਜਬ ਤਾਰੀ ਆਪਨ ਸੁਨ ਸਮਾਇਤ ਤਾਬ ਬੈਰ ਵਿਰੋਧ ਕੀ ਸੰਕਮਾਇਤ ਜਾ ਵਿਸਕਾ ਵਰਨ ਕੀਹਨ ਨਾ

ਪੈਨ ਤਹਿ ਕਾਹਨ ਕਹ ਮਾਨ ਕਾਨ ਅਭਿਮਾਨ ਸਰੂਪ ਕੇਵਲ ਜਗਦੀਸ਼ ਤਹਿ ਸ਼ਾਰ ਸ਼ਤਰ ਲਗਤ ਕਹ ਕੀ ਸਹਿ ਜਹ ਜੋ ਸਰੂਪ ਜੋ ਸੰਗ ਸਮਾਵੈ ਤਹਿ ਕਿਸੈ ਭੂਖ ਕਵਨ ਤ੍ਰਿਪਤਾਵ ਕਰਮ ਕਰਾਵਨ ਕਰਨ ਨਾਨ ਕਰਤੇ ਕਾ ਨਾਹ ਸੁਮਾਰ ਜਬ ਅਪਨ ਸੋਭਾ ਅਪਨ ਸੰਗ ਬਨਾਈ ਤਬ ਕਵਨ ਮਾਇ ਬਾਪ ਮਿੱਤਰ ਸੁਤ ਪਾਈ ਜਹ ਸਰਬ ਕਲਾ ਆਪ ਹੈ ਪ੍ਰਵੀਨ ਤਹਿ ਵੇਦ ਦੇਵ ਕਹ ਕੁਚੀਨ ਜਬ ਆਪਨ ਆਪ ਆਪ ਉਰਤਾਰ ਤਉ ਸਗਨ ਅਪ ਸਗਨ ਕਹ ਵਿਚਾਰ ਨਿਹਾਪਨ ਊਚ ਆਪਣਾ ਵਨੀਰਾ ਤਹਿ ਕੌਣ ਠਾਕੁਰ ਕੌਣ ਕਹੀਆ ਚੀਰਾ ਬਿਸਮਨ ਬਿਸਮ ਰਹਿ ਬਿਸਮਾ ਨਾਨਕ ਅਪਨਿਕਾ ਜਾਨ ਹੁਆ ਜਹਾਂ ਛਾਲਿਆ ਸ਼ੇਦ ਅਪੇਦ ਸਮਾਇਆ

ਸਮਾਈ ਤੁਮ ਤੇ ਭੇਨ ਨਹਿ ਕਿਛੁ ਹੋਇ ਆਪਣ ਸੂਤ ਸਭ ਜਗਤ ਪੁਰੇ ਜਾ ਕੋ ਪ੍ਰਭ ਜੀ ਆਪ ਜੈ ਸਚਨਾਮ ਸੋਈ ਜਨ ਪਾਈ ਸੋ ਸਾਉਂਦਰ ਸੀ ਤਦ ਕਬੀਰਤਾ ਨਾਨਕ ਸਭ ਸ੍ਰੇਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਾਤ ਦੀਨ ਦਇਆਲ ਅਨਾਥ ਪੁਨਾਥ ਜਿਸ ਰਖਤ ਹੋਏ ਨਾ ਮਾਰਾ ਸੋ ਮੂਆ।

ਵਿਆਪ ਪ੍ਰਤ ਪਾਲੈ ਜੀਵਨ ਬਪਾਤ ਜੋ ਜੋ ਰਚਿਉ ਸੋ ਤਿਸੇ ਤਿਆਤ ਜਿਸ ਪਰ ਤਿਸਨੇ ਮਿਲਾਏ ਭਗਤ ਕਰੇ ਹਰਿ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨਾਰ ਨਾਨਕ ਇੱਕ ਜਾਣਿਆ ਜਨ ਲਾਗੋ ਹਰੀ ਕਹਿਨਾਈ ਤਿਸ ਕੀ ਆਸ ਨ ਬਿਰਥੀ ਜੈ ਸੀ ਬੁਕਾਓ ਸੇਵਾ ਬਨ ਆਯੋ ਕੰਬੂਜ ਪਰਮ ਪਦ ਪਾਈ ਤੇ ਉਪਰੈ ਨਹਿ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅਨ ਦਿਨ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਮੇਰੇ ਸਾਧ ਸੰਗ ਵੇਲ ਕਰੋ।

ਹੱਕ ਬਜਾਈ ਉਭਰੈ ਰਾਖਨਾ ਰਤਿਆ ਨਿਰਪਾਵ ਜਪੈ ਸਗਲ ਪਾਵ ਮਿਟੈ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਜਹ ਪ੍ਰਭ ਰਾਖੈ ਤਹ ਨਾਹਿ ਦੂਖ ਨਾਮ ਜਪਦ ਮਨ ਉਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਹ ਜਨ ਕਉ ਕੂਏ ਨ ਪਹੁਚਨਾਰ ਸਿਰ ਉਪਰ ਠਾਠਾ ਗੁਰ ਸੂਰਾ ਨਾਨਕ ਤਗ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਤਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰਹਾ ਰੂਪ ਧਨ ਸੇਵਾ ਸਿਵ ਪ੍ਰਵਾਨ ਅੰਤਰ ਜਮ ਪੁਰਖ ਪ੍ਰਧਾਨ ਜਿਹ ਮਨ ਵਾਸਾ ਉਦਨੇ ਹਾਲ ਤਾਕ ਨਿਕਟ ਨਾ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨ ਕਰ ਤਿਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਦੇਰ ਵਿਨਾਸ ਹਰ ਕਿਰਪਾ ਦੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਲਾ ਕਾ ਮੀਠਾ ਸਗਰ ਸਮੇ ਗਿਰੀ ਅਕਸਕਟ ਮਾਹਨ ਕਰੰਗ ਨਾਨਾ ਦ੍ਰਿਸ਼ਟਾ ਨਾਮ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕ ਵਿਸਰਾਮ ਸੁਰ ਸਮਾਦ ਅਨਹਤ ਦਹਨਾਦ ਕਹਿਣਾ ਜਾਇ ਆਚਰਜ ਵਿਸਮਾਦ ਦਿੰਦੀ ਕਹਿ ਹਵ ਦਿਖਾਇ ਨਾਨਕ ਦੇਹ ਜਨ ਸੋਜੀ ਪਾਇ ਸੋ ਅੰਤਰ ਸੋ ਬਾਹਰ ਅਨੰਤ ਕਟ ਕਟ ਵਿਆਪ ਰਹਿਆ ਭਗਵੰਤ ਤਰਨ ਮਾਹੀ ਆਕਾਸ ਪਾਇ ਆਲ ਸਰਬ ਲੋਕ ਪੂਰਨ ਪ੍ਰਤ ਪਾਲ ਬੰਤ ਪਰਬਤ ਹਪਾਲ ਬ੍ਰਹਮ ਜੈ ਸੀ ਅਗ ਤਿਸ ਕਰਮ ਪਾਉਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦਹਿ ਦਿਸ ਸਮਾਹੀ ਇਸ ਦੇ ਭਿੰਨ ਨਹੀਂ ਕੁਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਉ ਬੀਤ ਪ੍ਰਾਂ ਸਿਮਰਤ ਮੈਂ ਦੇਖ ਸਸੀ ਅਰ ਸੂਰਨ ਨਕਿਆ ਧਰਮ ਹੀ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਵਾ ਡੋਲ ਨਾ ਕਬੂ ਡੋਲੈ ਸਰਬ ਕਲਾਕਾਰ ਖੇਲਾ ਖੇਲ ਅੰਬੋਲ ਨਾ ਪਾਈਆ ਗੁਣ ਹੈ ਅੰਬੋਲ ਸਰਬ ਜੋਤ ਕੀ ਸਰਬ ਜੋਤ ਮਹਿ ਜਾ ਕੀ ਜੋਤ ਤਾਰ ਰਹੀ ਗੁਰ ਸੁਆਮੀ ਓਤ ਪੋਤ ਗੁਰੂ ਪ੍ਰਸਾਦ ਪਰਮ ਕਰ ਨਾਸ ਨਾਨਕ ਤਿੰਨ ਮਹਿ ਇਹੋ ਵਿਸਾਸ ਸੰਤ ਜਨਕ ਅਭੀਖ ਸਭ ਬ੍ਰਹਮ ਸੰਤ ਜਨਕ ਹਿਰਦਾ ਸਭ ਧਰਮ ਸੰਤ ਜਨਾ ਸੁਣਿਓ ਸਭ ਬਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਹਰਹਿਤ ਸਤ ਬਚਨ ਸਾਧੁ ਸਭ ਕਹਿਤ ਜੋ ਜੋ ਏ ਸੋਈ ਸੁਖਮਾਨ ਹੈ ਕਰਨ ਕਰਾਵਨਾਰ ਪ੍ਰਭ ਜਾਨ ਅੰਤਰ ਵਸੇ ਬਾਹਰ ਪਿਓ ਨਾਨਕ ਦਰਸ਼ਨ ਦੇ ਸਭ ਮੋਹੀ ਆਪ ਸਾਧ ਕੀਆ ਸਭ ਸਾਥ ਤੇ ਪ੍ਰਭ ਦੇ ਸਗਲੀ ਉਤਪਾਤ ਤਿਸ ਭਾਵੈ ਤਾਂ ਕਰ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵ ਤਿਸ ਲਈ ਮਿਲਾਈ ਕਵਨ ਨਿਕਟ ਕਵਨ ਕਹੀ ਆ ਦੂਰ ਆਪ ਆਪ ਆਪਾਰ ਪੂਰਾ ਅੰਤਰਗਤ ਸਭ ਜਨਾਈ ਨਾਨਕ ਤਿਸ ਜਨਾ ਬੁਜੈ ਸਰਬ ਪੂਤਾ ਵਰਤਾਰ ਸਰਬ ਨੈਨ ਆਪ ਹੀ ਖਨਾਰ ਸਗਲ ਸਮਗਰੀ ਜਾ ਕਾ ਤਨਾ ਆਪਨ ਜਾ ਸਾਹਿਬ ਹੀ ਸੁਨਾ ਆਵਨ ਜਾਨ ਕੀਲ ਬਣਾਇਆ ਗਿਆ ਕਾਰੀ ਕਿਨੇ ਮਾਇਆ ਸਭ ਕਾ ਮਦ ਅਲਿਬ ਤੋ ਰਹਿ ਜੁਗ ਕਹਿਣਾ ਸੋ ਆਪ ਹੀ ਕਹਿ ਆ ਗਿਆ ਆ ਗਿਆ ਜਾਇ ਨਾਨਕ ਜਾਉ ਕਾ ਬਦਲਾ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੈ ਕਹੋ ਕਿ ਨਕਾਸ਼ ਕਰਾ ਪਰਾ ਕਰ ਤੂ ਤਾਤਨੀ ਕੀ ਆਪ ਜਾਨ ਆਪਣੇ ਜੀ ਕੀ ਆਪ ਸਾਚ ਤਾਰੇ ਸਭ ਸਾਚ ਓਤ ਪੋਤ ਆਪਣ ਸੰਗ ਰਾਜ ਤਾ ਕੀ ਗਾ ਤਮਿਤ ਕਹੀ ਨਾ ਜਾਏ ਦੂਸਰੋ ਤਾਂ ਸੋਝੀ ਪਾਏ ਤਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ ਜੋ ਜਾਣ ਤੇ ਸਦਾ ਸੁਖ ਹੋਏ ਆਪ ਮਿਲਾਏ ਲਈ ਪ੍ਰਭ ਸੋਈ ਹੋ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸ ਰਦਾ ਭਗਵੰਤ ਧਨ ਧਨ ਧਨ ਜਨਾਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨਾਵਨ ਕਹਿ ਸਵਾ

ਦਰਸ਼ਨ ਚਿਤ ਆਵੈ ਨਾਉ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਹ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭਾ ਰਾਧਿਆ ਪੂਰਾ ਜਗ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵ ਅਸ਼ਟਪਦੀ ਪੂਰੇ ਗੁਰ ਕਾ ਸਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਭੀਕ ਸਾਸ ਸਾਸ ਸਿਮਰ ਗੋਬਿੰਦ ਮਨ ਅੰਤਰ ਕੀ ਉਤਰੈ ਚੇਂਦ ਆਸ ਅਨਿਤ ਤਿਆਗ ਤਰੰਗ ਸੰਤ ਜਨਕ ਤੂਰ ਮਨ ਮੰਗ ਆਯੁ ਛੋੜ ਬੇਨਤੀ ਕਰ ਹੋ ਸਾਧ ਸੰਗ ਅਗਨ

ਸਭਤਾ ਕਾ ਸੰਗ ਜਾ ਕਮਲ ਲਾਗ ਹਰ ਰੰਗ ਜੈ ਜੈ ਸਬਦਾ ਨਾਹਤ ਵਾਜ ਜੈ ਸੁਨ ਸੁਨਿਮਤ ਕਰੀ ਪ੍ਰਭ ਗਾਇ ਜੈ ਪ੍ਰਗਟਿ ਗੋਪਾਲ ਮਹਾਂਤ ਕੈ ਮਾਥੀ ਨਾਨ ਕੁਦਰੇ ਤਿਨਕਾ ਸਾਥੀ ਸਰਨ ਯੋਗ ਸੁਨ ਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਈ ਮੇਟ ਗਏ ਬੈਰ ਪਏ ਸਬਰੀ ਨਮ੍ਰਤ ਨਾਇ ਸਾਧ ਸੰਗ ਲੈਨ ਸੁਪਰਸਨ ਪਏ ਗੁਰਦੇਵ ਗੁਣ ਹੋਏ ਸੇਵਕ ਸੇਵ

ਸਾਧਨ ਸਰਵਿੱਛਾ ਤਾਂ ਕਿ ਪੁਨੋਏ ਪ੍ਰਧਾਨ ਪੁਰਖ ਪ੍ਰਗਟ ਸਬਲ ਹੋਏ। ਸਭ ਦੇ ਊਚ ਪਾਏ ਅਸਥੈਨ ਬਹਾਨਾ ਹੋਇਆ ਵਨਜਾਨ ਹਰ ਤਨ ਕਾਟ ਚਲੈ ਜਨ ਸੁਖ ਨਾਨਕ ਜਿਸ ਪ੍ਰਾਪਤ ਹੋਈ ਖੇਮ ਸਾਂਤ ਰਿਧ ਨਾਮ ਨਿਰਧ ਹੋ ਬੁੱਧ ਗਿਆਨ ਸਰਵਨ ਸਿੱਧ ਵਿਦਿਆ ਤਪ ਜੋਗ ਪ੍ਰਾਪਤੀ ਆਨ ਗਿਆਨ ਸ੍ਰੇਸ਼ਟ ਗੁਰੂ ਮੇ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵਿਤਾ ਸੁੰਦਰ ਸੀ ਇੱਕ ਦ੍ਰਿਸ਼ਟੀ ਤਹ ਫਲ ਤਿਸ ਜਾਨਕ ਮੁਖ ਪਨੀ ਗੁਰੂ ਨਾਨਕ ਨਾਮ ਬਚਨ ਬਨ ਸੁਨੇ ਹੁਨ ਉਦਾਨ ਜਪੈ ਮਨ ਕੁਜ ਸਭ ਜੁਗ ਮਹਿਤਾ ਕੀ ਗਾਤ ਹੋਈ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮੇਟੈ ਸੰਤ ਕਿਰਪਾ ਤੀ ਜਮਤੀ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਈ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸ

ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ।

ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ।

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਾ ਨਾਲ

ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਪੁੱਜਾ ਤਾ ਹਉਮੈ ਕਹਾ ਨਾ ਕੋਏ। ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਦਾਤ ਜਾਣੈ ਨਿਸਾਨ। ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀਲੈ ਫਰਦੇ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੈ ਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖੇ ਮੰਗੇ ਦੇਹੇ ਦੇਹੇ, ਦਾਤ ਕਰੇ ਦਾਤਾਰ। ਫੇਰ ਕੇ ਅੱਗਾ ਰੱਖੀਆ ਜਿਤ ਦਿਸਾ ਦਰਬਾਰ, ਮੂੰਹ ਹਾਉ ਕੇ ਬੋਲਣ ਬੋਲੀਆ ਜਿਤ ਸੁਨ ਧਰੇ ਪਿਆਰ।

ਪਾਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵਿਆ ਗੁਣੀ ਨਿਧਾਨ, ਗਾਵਿਆ ਸੁਣਿਆ ਮਨ ਰੱਖਿਆ ਭਾਉ, ਦੁੱਖ ਪਰ ਹਰ ਸੋ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੂ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਇ ਕਰੀ, ਜੇਤੀ ਸਿਰਥਿ ਉਪਾਈ, ਵੇਖਾ ਬਿਨ ਕਰਮਾ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆ, ਨਾਲ ਚੱਲਾ ਸਭ ਕੋਈ, ਚੰਗਾ ਨਾਉਰ ਖਾਏਗਾ ਜਸ ਕੀਤ ਜਾਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛਾ ਕੇ ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤ ਪਿਆ ਗੁਣ ਦੇ, ਤਿਹਾ ਕੋਈ ਨਾ ਸੁਝਈ। ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖਸਾਲਾ ਹਨਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ੍ਰ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਸਾਸਨ ਤੋਂ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਭਾਵੇ ਮਾਨ, ਸੁਣਿਆ ਲਾਗਾ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸ਼ਿਵ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਇਆ ਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛਾ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਸੁਰਤ ਹੋਇਆ ਮਨ ਬੁੱਧ, ਮੰਨਾ ਸਗਲ ਭੁਨ ਕੀ ਸੁੱਧ, ਮੰਨੈ ਮੋਹ ਚੋਟਾ ਨਾ ਖਾਏ, ਮੰਨਾ ਜਮਕਾ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਮਾਰਗ ਠਾਕ ਨਾ ਪਾਏ, ਮੰਨਾ ਪਾਸੋਂ ਪ੍ਰਗਟ ਜਾਏ, ਮੰਨਾ ਮਾਗਨਾ ਚੱਲਾ ਪੰਥ, ਮੰਨਾ ਧਰਮ ਸਿਤੀ ਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਪਾਵੇ ਮੋਖ ਦੁਆਰ, ਮੰਨਾ ਪਰਵਾਰ ਐਸਾ ਧਾਰ, ਮੰਨਾ ਤਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ।

ਨਾ ਕੋਈ ਲਿਖਾ ਲਿਖਿਆ ਕਿੱਤਾ ਹੋਏ ਕਿੱਤਾ ਤਾਨ ਸਵਾਲੇ ਹੋ ਰੂਪ ਕੇਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਰ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਸੰਖ ਸੁਰ ਮੋਹ ਭਗਸਾਰ ਸੰਖ ਮੋਹ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਢ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖ ਖਾਹੇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਅਸੰਖ ਹੈ ਸਿਰ ਭਾਰ ਅਖਰੀ ਨਾਮ ਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਵਾਨ ਅਖਰਾ ਸਿ ਸੰਜੋਗ ਖਾਨ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇ

ਭਰਿਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ ਦੇ, ਸਾਬੂਨ ਲਈਆ ਉਹ ਧੋਏ, ਭਰਿਆ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵਾ ਕੈ ਰੰਗ, ਪੁੰਨੀ ਪਾਪੀ ਆਖਣ ਨਾਹ, ਹੇ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਵੀ ਜਾਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ, ਤੀਰਥ ਤਪ ਦਇਆ ਦਾਤ ਦਾਨ, ਜੇ ਕੋ ਪਾਵਾ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਾ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥਾਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਰੁਤੀ ਮਾਹੁ ਕਵਨ, ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ, ਜੇ ਹੋਵਾ ਲੇਖ ਕੁਰਾਨ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣਾ, ਰੁਤਮਾ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਾ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾਖਾ ਹੋਵੈ, ਨਾਨਕ ਜੇ ਕੋ ਆਪੋ ਜਾਣਾ, ਅੱਗਾ ਗਿਆਨਾ ਸੋ ਹੈ ਪਾਤਾਲਾ, ਪਾਤਾਲਾ ਖਾ ਗਾ ਸਾ ਆਗਾਸ, ਕੋੜ ਕੋੜ ਕਪਾਲ ਥੱਕੇ ਵੇਦ ਕੈਨਕ ਵਾਸ, ਐਸ ਅਠਾਰੇ ਕੈਨਕ ਤੇ ਬਾਸਲੂ, ਇੱਕ ਧਾਤ ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਆ, ਆਪੇ ਜਾਣਾ ਆਪ, ਸਾ ਲਾਹੀ ਸਾ ਲਾਹੇ, ਤੀ ਸੋਤਨਾ ਪਾਈਆ, ਨਦੀਆ ਤੇ ਵਾਹ ਭਵੇ ਸਮੁੰਦਰਾਂ ਜਾਣੀਆ, ਸਮੁੰਦਰ ਸਾ ਸੁਲਤਾਨ ਗ੍ਰਹਿ ਸਿੱਤੀ ਮਾਲ, ਧਨ ਕੀੜੀ ਤੁਲਨਾ ਹੋਵਣੀ, ਜੇ ਤਿਸ ਮਨ ਹੋਣਾ ਵਿਸਰੇ, ਅੰਤਨਾ ਸਿਫਤੀ ਕਹਿਣ ਨਾਨਤ, ਅੰਤਨਾ ਕਰਨਾ ਦੇਨ ਨਾਨਤ, ਅੰਤਨਾ ਵੇਖਣ ਸੁਣਨ ਨਾਨਤ, ਅੰਤਨਾ ਜਾਪੈ ਕਿਆ ਮਨਮੰਤ, ਅੰਤਨਾ ਜਾਪੈ ਕੀਤਾ ਆਕਾਰ, ਅੰਤਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤਨਾ ਪਾਏ ਜਾਹੇ, ਇਹੋ ਅੰਤਨਾ ਜਾਣਾ ਕੋਈ, ਬਹੁਤਾ ਕਹੀਆ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਲਾਓ, ਜੇਵੜ ਉੱਚਾ ਹੋਵਾ ਕੋਏ ਤੇ ਸੋਚੇ ਕੋ ਜਾਣਾ ਸੋਏ, ਜੇਵੜ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੇ ਜੋ ਦੇ ਪਾਰ, ਕਿਤੇ ਅਗੰਤ ਨਹੀਂ ਵਿਚਾਰ, ਕਿਤੇ ਖੱਪ ਟੁੱਟੇ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਅਦੂ ਭੂਸਾ ਦਮਾਰੇ, ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇ ਕੇ ਆਖਣ ਪਾਏ, ਉਹ ਜਾਣਾ ਜਿਤਿਆ ਮੁਖਾਏ, ਆਪੇ ਜਾਣਾ ਆਪੇ ਦੇ ਆਖੇ, ਸੇ ਭੇਖੇ ਕੇ ਜਿਸ ਨੂੰ ਬਖਸੇ ਸਿਫਤ ਸਾ ਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ ਹੋ, ਮੁੱਲ ਗੁਣੇ ਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ, ਅਮੁੱਲ ਆਵੈ ਹੈ ਅਮੁੱਲ ਲੈ ਜਾਹੇ, ਮੁੱਲ ਭਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਮੁੱਲ ਕਰਮ ਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੀ ਕਰੇ ਵਖਿਆਰ, ਆਖੇ ਬਰਮੇ ਆਖੇ ਇੰਦ, ਆਖੇ ਗੋਪੀਤਾ ਗੋਬਿੰਦ, ਆਖੇ ਈਸਰ, ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵੇਂ, ਆਖੇ ਦੇਵ, ਆਖੇ ਸੁਰਨਾਰ ਮੁੰਜਨ ਸੇਵ, ਕੇਤੇ ਆਖੇ ਆਖਣ ਪਾਹੇ, ਤੇ ਕਹਿ ਕਹਿ ਉੱਠ ਉੱਠ ਜਾਏ, ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ, ਕਈ ਕੇ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣਾ ਸਾਚਾ ਸੋਏ, ਜੇ ਕੋ ਆਖੈ ਬੋਲ ਵੇ ਗਾੜ, ਤਾਂ ਲਿਖਿਆ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕੇਤੇ ਵਾਵਨ ਹਾਰੇ ਕੇਤੇ ਰਾਪਰੀ ਸਿਓ ਕਹੀਅਨ, ਕੇਤੇ ਗਾਵਨ ਹਾਰੇ ਗਾਵੇ ਤੋਨ, ਪਾਉਣ ਪਾਣੀ ਬੈ ਸੰਤਰ ਗਾਵੈ, ਰਾਜਾ ਧਰਮ ਦੁਆਰੇ ਗਾਵੇ, ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬਰਮਾ ਦੇਵੀ ਸੋਮ ਸਦਾ ਸਵਾਰੇ, ਗਾਵੇ ਇੰਦ ਅੰਦਾਸਨ ਬੈਠੇ ਦੇਵਤਿਆ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੰਡਰ ਕੀਸਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਿਆਲੇ, ਗਾਵਨ ਰਤਨ ਪਾਏ ਤੇਰੇ ਅੱਠ ਸਾ ਤੀਰਥ ਨਾਲੇ, ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੀ, ਗਾਵੇ ਖੰਡ ਮੰਡਲ ਵਰ ਭੰਡਾ, ਕਰ ਘਰ ਰੱਖੇ ਧਾਰੇ ਸਹੀ ਤੁਦਨੋ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿ ਨਿਰਜਾਈ, ਮੰਦਾ ਸੰਤੋ ਸਰਮ ਪਤ ਝੋਲੀ, ਧਿਆਨ ਕੀ ਕਰੇ ਬਿਬੂਤ।
ਸਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਤੇ ਸਾਇਆ ਦੇਸ ਆਦ ਨੀਲ ਅਨਾਦ ਅਨਾਥ ਜੋ ਜੋ ਗੇ ਕੋਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿੱਧ ਅਵਰਾ ਸਾਧ ਸੰਜੋ ਜੋ ਦੇ ਕਾਰ ਚਲਾਵੈ ਲਿਖੇ ਆਵੈ ਭਾਗਾ ਦੇਸ ਤੇ ਸਾਇਆ ਦੇਸ ਆਦ ਨੀਲ ਨਾਦ ਨਾਹਤ ਜੋ ਜੋ ਗੇ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਨ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਪ੍ਰਮਾਨ ਉਹ ਵੇਖਿਆ ਉਹ ਨਾ ਨਦਰ ਨਾ ਆਵੈ ਬਹੁਤ ਆਇਓ ਵਿਡਾਣਾ ਦੇਸ ਤੇ ਸਾਇਆ ਦੇਸ ਆਦ ਨੀਲ ਨਾਦ ਨਾਹਤ ਜੋ ਜੋ ਗੇ ਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤੇ ਸਾਇਆ ਦੇਸ ਆਦ ਨੀਲ ਅਨਾਦ ਅਨਾਹਤ ਜੋ ਜੋ ਗੇ ਕੋ ਵੇਸ ਇੱਕ ਦੂਜੀ ਪਹੁ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ

ਠੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਜਿਸ ਵਿੱਚ ਜੀ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੁਗ ਜੁਗ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਜਾਪੈ ਜਾਏ ਧਰਮ ਖਨਕਾ ਇਹੋ ਧਰਮ ਗਿਆਨ ਖਨਕਾ ਆਖੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨੂ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖਨ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਮਨੋਦ ਕੋੜ ਆਨੰਦ ਸਰਮ ਖਨ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਾਕੀਆ ਗੱਲਾਂ ਕਥੀਆ ਨਾ ਜਾ ਹੇ ਜੇ ਕੋ ਕਹਿ ਪੁਛਾ ਪੁਛਤਾਏ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਸ ਦਾਕੀ ਸੁੱਧ ਕਰਮ ਖਨ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਾਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾ ਹੇ ਨਾ ਉਹ ਮਰੇ ਨਾ ਠਾਕੇ ਜਾਹੇ ਜਿਨ ਕਾ ਰਾਮ ਸਹਿ ਮਨ ਮਾਹੇ ਤਿੱਥਾ ਭਗਤ ਵਸੇ ਕੇ ਲੋਕ ਕਰੀ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਬ੍ਰਭੰਡ ਜੇ ਕੋ ਕਥਾ ਤਾਂ ਤਨੰਤ ਤਿੱਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਤ ਸੁਨਿਆਰ ਆਰਨ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤਾਲ ਘੜੀਆ ਸ਼ਬਦ ਸਚ

ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛਨ ਪੈ ਪ੍ਰਸਾਦ ਚੱਕਰ ਚੇ ਨਿਆਰ ਬਰਨ ਜਾ ਤਰ ਪਾਤ ਨੈਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕੇ ਚੱਲ ਮੂਰਤਿਆਂ ਭਉ ਪ੍ਰਕਾਸ਼ ਸੰਤੋਸ਼ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਰ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਨ ਤ੍ਰਿਨ ਕੈਤ ਤੈ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਜਾ ਛੰਦ ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਖਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਕਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਭੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਪਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਅਬਾਹੇ ਨਮਸਤੰਗ ਪਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਅਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸਤਜਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਤਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਵਨਮੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਵਰਨੇ ਨਮਸਤੰਗ ਜਰਾਰੰ ਨਮਸਤੰਗ ਕ੍ਰਿਤਾਰੰ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ਾਂਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਅਜੀਤ ਹੈ ਪੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਜੂਝ ਹੈ ਜੰਝ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਲੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਅਭੂਤ ਹੈ ਸੂਚ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਨੇਕ ਹੈ ਫਰੀਕ ਹੈ ਭੁਜੰਗ ਪ੍ਰਜਾ ਛਨ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਵੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇਕ ਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਯੋਗ ਯੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਯੋਗ ਯੋਗੇਸ਼ਵਰਮ ਪਰਮ ਯੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਬੰਗ ਪ੍ਰਨਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰਗ ਅੰਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ
ਅਛੇਦੀਏ ਭੇਦੀਏ ਨਾਮੰ ਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਨ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਜਾ ਛੰਨ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤੋਂ ਨਿਰਨਾਥੇ ਨਮਸਤੋਂ ਪਰਮਾਤੇ ਨਮਸਤੋਂ ਅੰਗੰਜੇ ਨਮਸਤੋਂ ਅਪੰਜੇ ਨਮਸਤੋਂ ਅਕਾਲੇ ਨਮਸਤੋਂ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਜੇ ਕਿਰਪਾਲੰਗ ਸਰੂਪੇ ਕੁਕਰਮ ਪ੍ਰਨਾਸੀ ਸਦਾ ਸਰਬਦਾਰਿਦ ਸਦੰਗ ਨਿਵਾਸੀ ਚਰ ਪ੍ਰਛੰਤ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਕਲ ਧਰਮ ਲਾ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣ ਸਰਬੰ ਪ੍ਰਾਣ ਸਰਬੰ ਭੂਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂ ਆਲ ਛੰਤ ਪ੍ਰਸਾਦ ਆਦਿ ਰੂਪ ਅਨਾਦ ਮੂਤ ਜੋਨ ਪੁਰਖ ਅਪਾਰ ਸਰਬਮਾਨ ਤ੍ਰਮਾਨ ਦੇਵ ਭੇਵ ਆਦਿ ਉਦਾਰ ਸਰਬ ਪਾਲ ਸਰਬ ਕਾਲ ਸਰਬ ਕੋਪਨ ਕਾਲ ਜਤਰ ਤਤ ਬਰਾਜ ਹੀ ਅਵਧੂਤ ਰੂਪ ਰਸਾਲ ਨਾਮ ਥਾਮਣਾ ਜਾਤ ਜਾਕਾ ਰੂਪ ਰੰਗ ਨਾਰੇਕ ਆਦਿ ਪੁਰਖ ਉਦਾਰ ਮੂਤ ਜੋਨ ਆਦਿ ਸੇਖ ਦੇ ਸੌਰ ਨਾ ਭੇਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਏ ਪਹਿਲੇ ਅਨੁਰਾਗ ਨਾਮ ਕਾਮਹੀਨ ਪੇਖਤ ਧਾਮ ਹੂਣ ਜਾਏ ਸਰਬਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਣ ਅੰਤ ਕੋ ਫਰੀਕ ਦੇਵ ਭੇਵਨਾ ਜਾਣੀ ਜੇ ਬੇਦੌਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਣੀ ਕੇ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰਿਆ ਚੱਤਰ ਚੱਕ ਮਾਨਹੀ ਪੁਰਤੀਨ ਲੋਕ ਚਉ ਦੇਹ ਕੇ ਵਿਖੈ ਜਗ ਜਾਪੇ ਜੇ ਜਾ ਪਾ ਦੇਵ ਨਾਲ ਮੂਰਤ ਥਾਪੇ ਸਭ ਹੈ ਜੇ ਥਾ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸੁਰਚਿਓ ਸਵਯੰ ਬਵਘਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤ ਲੱਖ ਭੇਸ ਅੰਗ ਰੰਗ ਨ ਰੰਗ ਜਾਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਆਨ ਉਸਤਤ ਇੱਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਾਤਮੇ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾ ਸਰਬ ਗਣਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸ਼ਾਸਤਰ ਨਾ ਜਾਨ ਹਿੰਦੇ ਰੂਪ ਰੰਗਰ ਅਰੇਕ ਪਰਮ ਵੀਤ ਪੁਰਾਣ ਜਾਕੇ ਨਿਤ ਭਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵ ਹੀ ਵਚਿਤ ਮਤ ਭਾਰ ਸੰਤ ਪੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭਾਂਗ ਉਪਾਨੰਗ ਅਨੁਭਵ ਪ੍ਰਕਾਸ਼

ਨਾ ਚਾਚਰੀ ਛੰਦ, ਨਾ ਸਤਰਾ, ਨਾ ਮਿੱਤਰਾ, ਨਾ ਭਰਮ, ਨਾ ਪਿੱਤਰਾ, ਨਾ ਕਰਮ ਲੰਕਾਏ ਜਨਮ ਜਾਏ, ਨਾ ਚਿੱਤਰਾ, ਨਾ ਮਿੱਤਰਾ, ਪਰੇ ਹੈ ਪਵਿੱਤਰਾ, ਪ੍ਰਤੀਸਾ ਦਿਸਾ ਅਦ੍ਰਿਸਾ ਕਰਿਸਾ ਭਗਵਤੀ ਸ਼ਨ ਪਿਆ ਪ੍ਰਸਾਦ ਕਸਤੇ, ਕਿ ਆਛਜ ਦੇਸਿਆ ਕਿਆ, ਭਿਜ ਭੇਸਿਆ ਕਿਆ, ਗੰਜ ਕਰਮੈ ਕਿਆ, ਭੰਜ ਭਰਮੈ ਕਿਆ, ਭਿਜ ਲੋਕੈ ਕਿਆ, ਦਿੱਤ ਸੋਕੈ ਕਿ ਵਰਨੈ ਕਿ ਵਿਭੂਤ ਕਰਨੈ ਕਰਾਜਮ ਪ੍ਰਭਾ ਕਿ ਧਰਮ ਤੁਝਾ ਹੈ, ਕਿਆ ਸੋਕ ਵਰਨਾ ਕਿ ਸਰਬਾ ਭਰਨਾ ਕਿ ਜਗਤਨ ਕਰਤੀ ਹੈ ਕਿ ਸਤੰਗ ਸਤਰੀ ਹੈ ਕਿ ਬ੍ਰਹਮੰਗ ਸਰੂਪੈ ਕਿ ਨਭਉ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਭੇਵੈ ਚਿਤਰੰਗ ਮਹੀਨਾ ਕਿ ਇੱਕ ਅਦੀਨਾ ਕਿ ਰੋਜੀ ਰਜਾਕੈ ਰਹੀ ਮੇਰੇ ਹਾਕੈ ਕਿ ਪਾਪ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਹਾਨ ਸਾਹ ਹੈ ਕਿ ਕਾਰਨ ਪੁਨਿੰਦਾ ਕਿ ਰੋਜੀ ਦਹਾਂਦਾ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਨ ਹੈ ਕਿ ਸਰਬੱਤਰ ਦਾਨ ਹੈ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਰੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਕਾਲ ਹੈ ਕਿ ਸਰਬੱਤਰ ਪਾਲ ਹੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁੱਖ ਹੈ ਕਿ ਸਰਬੱਤਰ ਭੁੱਖ ਹੈ ਕਿ ਸਰਬੱਤਰ ਤਰਾਣਾ ਕਿ ਸਰਬੱਤਰ ਪ੍ਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਨ ਹੈ ਸਦਾਵੰਗ ਪ੍ਰਧਾਨ ਹੈ ਕਿ ਸਰਬੱਤਰ ਜਾਪ ਹੈ ਕਿ ਸਰਬੱਤਰ ਤਾਪ ਹੈ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰਗ ਕਲੀਮੈ ਕਿ ਪਰਮੰਗ ਪਹੀਮੈ ਕਿ ਆਕਲ ਅਲਾਮੈ ਸਾਹਿਬ ਕਲਾਮੈ ਧੂਸਨਲ ਵਜੂਹੈ ਤਮਾਮਲ ਰਜੂ ਹੈ ਹਮੇਸੁਲ ਸਲਾਮੈ ਸਲੀਕੁਤ ਮਦਾਮੈ ਗਨੀਮੁਲ ਸਕਸਤਾ ਗਰੀਬੁਲ ਪ੍ਰਸਤਾ ਬਲੰਦੁਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰਜੂਅਲ ਨਿਧਾਨਾ ਹਰੀਫੁਲ ਅਜ਼ੀਮੈ ਰਜ਼ਾਇਕ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜਲ ਨਿਵਾਜ ਹੈ ਗਨੀਮੁਲ ਖਰਾਜ ਹੈ ਨਿਕ ਸਰੂਪ ਹੈ ਤ੍ਰਮੁਕਤ ਬਭੂਤ ਹੈ ਪ੍ਰਭੁਕ ਪ੍ਰਭਾ ਸੁਜੁਕ ਸਦਾ ਹੈ ਸਦਾਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦਾਵਲ ਕਾਮ ਹੈ ਨਿਰਵਾਸ ਰੂਪ ਹੈ ਅਗਾਧ ਹੈ ਅਨੂਪ ਹੈ ਓਂ ਆਦ ਰੂਪੇ ਨਾਸ ਰੂਪ ਹੈ ਨੰਗੀ ਨਾਮੇ ਤ੍ਰਭੰਗੀ ਤ੍ਰਕਾਮ ਹੈ ਤ੍ਰਵਰਗੰਗ ਤ੍ਰਬਾਦੇ ਗੰਜੇ ਅਗਾਧੇ ਸੁਭੰਗ ਸਰਭਾਗੇ ਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਸਿਜ ਹੈ ਸੁਦਾ ਕਿ ਨਰਕੰ ਪ੍ਰਨਾਸ ਹੈ ਪ੍ਰਤਿਉਲ ਪ੍ਰਵਾਸ ਹੈ ਅਨੁਰੁਕਤ ਪ੍ਰਵਾਹ ਹੈ ਸਦਾਵੰਗ ਸਦਾ ਹੈ ਵਿਭੁਗਤ ਸਰੂਪ ਹੈ ਪਰਯੁਗਤ ਅਨੂਪ ਹੈ ਅਨੁਰੁਕ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪਰਯੁਗਤ ਅਨੂਪ ਹੈ ਚਾਚਰੀ ਛੰਦ

ਜਲ ਥਲ ਅਮੰਡ ਦਿਸ ਵਿਸ ਅਭੰਨ, ਜਲ ਥਲ ਮਹੰਤ ਦਿਸ ਵਿਸ ਬੇਅੰਤਨ ਭਵਨਾ ਤੇ ਧਰਤ ਰਾਸ ਆ ਜਾਨ ਬਾਹੋ ਇਕੈ ਸਦਾ ਹੋ ਓਂਕਾਰ ਆਦਿ ਕਥਨੀ ਅਨਾਦ ਖਲ ਖਨ ਖਿਆਲ ਗੁਰਬਰ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਛਿਜ ਗਾਤ ਜਿਜਨਾ ਬਾਤਨ ਝੰਜ ਗਾਤਨ ਰੰਜ ਬਾਤਨ ਟੁੱਟ ਭੰਡਾਰਨ ਠੱਟ ਪਾਰ ਆ ਡੀਚ ਧਰਮ ਅਤ ਢੀਚ ਕਰ ਮਨ ਬਰਨ ਅਨੰਤ ਦਾਤਾ ਮਹੰਤ ਹਰ ਬੋਲ ਮਲਾ ਛੰਤ ਪਿਆ ਪ੍ਰਸਾਦ ਕਰਨਾਲਿਆ ਹੈ ਹਰ ਘਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੀਸ਼ਪੁਰ ਹੈ ਪਰਮੇਸ਼ਵਰ ਹੈ ਕਾਲ ਕਾਰਨ ਹੈ ਸਰਬ ਉਭਾਰਨ ਹੈ ਧ੍ਰਿਤ ਕੇ ਧਰਨ ਹੈ ਜਾਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਭਰ ਹੈ ਸਰਬੰਕਾਰ ਹੈ ਸਰਬ ਪਾਸਿਆ ਸਰਬਨਾਸਿਆ ਕਰਨਾਕਰ ਹੈ ਵਿਸ਼ਵਮ ਭਰ ਹੈ ਸਰਵੇਸ਼ਵਰ ਹੈ ਜਗਤੀਸ਼ਪੁਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰਨਾਕਰ ਹੈ ਜਪਾ ਜਾਪਾ ਥਪਾ ਥਾਪਾ ਕਰਤਾ ਕ੍ਰਿਤਾ ਅਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਨਾ ਕ੍ਰਿਤਾ ਕਰਤਾ ਕ੍ਰਿਤ ਹੈ ਧਰਨੀ ਧ੍ਰਿਤਾ ਅਮਤੀਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤਾ ਅਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲ ਖਾਇਕ ਹੈ ਵਿਸ਼ਵੰਪਰ ਹੈ ਕਰਨਾਲਿਆ ਹੈ ਨਿਰਪ ਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਕੁਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਜਾ ਛੰਨ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤੱਤੰਗ ਤੱਤੰਗ ਸਰੂਪੇ ਨਮੋ ਯੁਗ ਯੁਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤਰਭੰਗੀ ਤਰਕਾਲੇ ਨੰਗੀ ਕਾਮੇ ਕਛਰੀ ਛੰਦ ਅਜੈ ਅਲੈ ਅਭੈ ਅਭੈ ਅਬੂ ਅਜੂ ਅਨਾਸ ਕਾਸ ਗੰਜ ਭੰਜ ਲੱਖ ਭਖ ਕਾਲ ਦਿਆਲ ਅਲੇਖ ਭੇਖ ਨਾਮ ਕਾਮ ਗਾਹ ਅਟਾਹਾ ਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮੰ ਭਰਮੰ ਗੰਜੇ ਲੇਖੇ ਭੁਜੰਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਨਾਸੇ ਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮ ਬਿਭੂਤੇ ਸਮਸਤਲ ਸਰੂਪੇ ਕੁਕਰਮ ਪ੍ਰਨਾਸੀ ਸੁਧਰਮ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮੁਲ ਕੁਨਿੰਦਾ ਸਮਸਤਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਨਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾੰਗ ਸੰਗੀ ਅਭੰਗੰ ਬਿਭੂਤੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਪਾ ਪ੍ਰਸਾਦ ਸਵਈਏ ਸਰਾਵ ਸੁਧ ਸਮੂਹ ਸੁਧਾਰਨ ਕੇ ਦੇਖ ਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਨੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੁੜ ਤਰੰਗ ਤੁਰੰਗ ਸਕੂਦਤ ਪਾਉਣ ਕੇ ਗੌਣ ਕੁਜਾਤ ਨਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤ ਭੈ ਤੋ ਕਾ ਪੈ ਭੂਪ ਤੰਦ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਰਾ ਸਭ ਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਜਾਨਕ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਿਖ ਭਵਾਨ ਕੇ ਭੂਪਤ ਕੌਣ ਗੁਣਾਨੇ ਜਾਤ ਵਿਚਾਰੇ ਸ਼੍ਰੀ ਪਾਸੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਿਆ ਧਮਦਾਨ ਸੁਸੰਜਮ ਨੇਮ ਅਨੇਕ ਵਸੇਖਿਆ ਵੇਦ ਪੁਰਾਨ ਕਤੇਵ ਪੁਰਾਨ ਜਮੀਨ ਜਮਾਨ ਸਵਾਨ ਕੇ ਪੇਖਿਆ ਪਾਉਣ ਆਹਾਰ ਜਤੀ ਜਤ ਭਾਰ ਸਭਾ ਸੁਵਿਚਾਰ ਹਜ਼ਾਰ ਕੇ ਦੇਖਿਆ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਿਆ ਸੁਧ ਸੁਪਾਹ ਦੁਰੰਤ ਦੁਬਾਹਾ ਸੁਸਾਸ ਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੀ ਮਨ ਮੈਂ ਕਰ ਪਰਬਤ ਪੰਖਾ ਲੈ ਨਹ ਲੈਂਗੇ ਤੋਰ ਅਰੀਨ ਮਰੋਨ ਮਵਾਸਨ ਮਾਤੇ ਮਤੰਗਨ ਮਾਨ ਮਿਲਾਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਪਾਰ ਬੜੇ ਬਰਿਆਰ ਵਿਚਾਰੇ ਸਰਕ ਕਾਰ ਪਸਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਲਣ ਹਾਰ ਸੁਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਇਕ ਦਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਿਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪਾਂਗੇ ਪੁਨ ਪ੍ਰਤਾਪਨ ਬਾੜ ਜਾਤ ਧੁਨ ਪਾਪਨ ਕੇ ਬਪੁੰਜ ਖਪਾਂਗੇ ਸਾ ਸਮੂਹ ਪ੍ਰਸੰਨ ਫਰੈ ਜਗ ਸਤਰ ਸਬੈਬ ਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੋਨ ਤਰਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਭਰਾਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਪੱਗ ਤੇ ਨਰ ਫੇਰ ਨਾ ਦੇਹੇ ਧਰਾਂਗੇ ਕਹਾਂ ਭਇਓ ਜਦੋਂ ਲੋਚਨ ਮੂੰਹ ਦਿਕਾ ਬੈਠ ਰਹੋ ਬਖ ਧਿਆਨ ਲਗਾਇਓ ਨਾ ਤੁਰਿਓ ਲੀਏ ਸਾਹ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪੁਸ਼ਾਹ ਕੋ ਸੀ ਸੁਨਵਾਇਓ ਕਉ ਬੁਧਾਨ ਕੋ ਪੂਜਤ ਹੈ ਪਸ ਕਉ ਮ੍ਰਿਤਾਨ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵੀ ਅਬਾਚ ਬੇਨਤੀ ਚੌਪਈ। ਅਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਾ ਹਮਾਰਾ। ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁਖ ਸਭੈ ਤੁਮ ਘਾਵੋ, ਆਪਾਤ ਦਾ ਮੋਹਿ ਬਚਾਓ। ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਮੋਰ ਇੱਛਾ ਨਿਜ ਕਰਦਾ ਕਰੀਆ, ਸਭ ਬੈਰਨ ਕੋ ਆਸ ਸੰਘਰੀਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੇ ਛਾੜ ਕੋਈ ਔਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਊ। ਸੇਵਕ ਸਿੱਖ ਹਮਾਰੇ ਤਾਰੀਆ, ਚੁਨ ਚੁਨ ਸਤਰ ਹਮਾਰੇ ਮਾਰੀਆ। ਆਪਾਤ ਦਾ ਮੁਜਾ ਵਰਗਿਆ, ਮਰਨ ਕਾਲ ਕਾ ਤ੍ਰਾਸ ਨਿਵਰਗਿਆ। ਹੋ ਜੋ ਸਦਾ ਹਮਾਰੇ ਪੱਛਾ, ਸਰੀਰ ਧੁਜੋ ਕਰੀਓ ਰੱਛਾ। ਰੱਖ ਲਿਓ ਮੇਰਾ ਆਪਣਾ ਹਾਰੇ ਸਾਹਿਬ, ਸੁਨ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਵਕੀਓ, ਬੇਦਰਾਜ ਬ੍ਰਹਮਾ ਜੂਤੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਮਾਰੀ, ਸਗਲ ਪ੍ਰਜਾ ਜਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੋ ਦਿਓ, ਸਤਰਨ ਕੋ ਪਲ ਮੋਹ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਚੀ ਤੇ ਕੁੰਚਰੇ ਸਫੂਲਾ, ਸਭ ਹਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣਾ। ਘਟ ਘਟ ਕੇ ਪੜ ਪੜ ਕੀ ਜਾਣਾ, ਜਾਬੁਦ ਕਰਖ ਕਰਾ ਕਰਤਾਰਾ। ਪ੍ਰਜਾ ਧਰਤਾ ਦੇਹੇ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ। ਤੁਮ ਮੈਂ ਮਿਲਤ ਦੇਹ ਤਾਰ ਸਭ ਹੂੰ, ਜੇਤੇ ਬਦਨ ਸਿੱਖ ਸਭ ਧਾਰਾ। ਆਪ ਆਪਣੀ ਬੂਝੋ ਚਾਰਾ, ਤੁਮ ਸਭੀ ਤੇ ਰਹਿ ਤੰਦਰਾਲਮ। ਜਾਨਕ ਬੇਦ ਭੇਦ ਅਰੇ ਆਲਮ, ਨਿਰੰਕਾਰ ਨਿਰਵਕਾਰ ਲੰਬ ਆਦ ਨੀਲ ਨਾਦ। ਸੰਭ ਤਾਕਾ ਮੂੜ ਉਚਾਰਤ, ਭੇਦਾ ਜਾ ਕੋ ਭੇਵ ਨ ਪਾਵਤ। ਭੇਦਾ ਤਾ ਕੋ ਕਰ ਪਾਹਣ ਅਨੁਮਾਨਤ, ਮਹਾਂ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕੋ ਕਹਿ ਸਦਾ ਸਿਵ, ਨਿਰੰਕਾਰ ਕਾ ਚਿੰਤਨ ਹੈ ਭਿਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਂ ਹੈ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰਾ। ਇੱਕਾ ਰੂਪ ਨੂੰ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜਿਰਜ ਸਿਤ ਜਕੀਨੀ, ਉਤਭੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹਵਾ ਬੈਠਾ, ਕਹੂੰ ਸਿਮਰ ਭਇਓ ਸ਼ੰਕਰ ਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਥੰਭਵ, ਆ ਜੁਗਾ ਸਰੂ ਸਵਯੰ ਭਵ। ਆਵ ਰੱਛਾ ਮੇਰੀ ਤੁਮ ਕਰੋ, ਸਿੱਖ ਭਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵ ਤੇ ਉਤਪਾਤਾ, ਸਕਲ ਮਲੇਸ਼ ਕਰੋ ਰਨ ਘਾਤਾ। ਜੇ ਅਸਤੂ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਵਨ ਭਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋਈ ਕਬਾਰ ਤੇ ਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਤਨ ਤਤਕਾਲਾ। ਕਿਰਪਾ ਦ੍ਰਿਸ਼ ਤਨ ਜਾਏ ਨੇ ਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਘਰ ਮੋਹ ਸਭ ਹੋਈ, ਦੁਸ਼ਟ ਸਾਸ ਵਾ ਸਕਾ ਨਾ ਕੋਈ। ਇੱਕ ਵਾਰ ਜਿਨ ਕਮਾ ਸੰਭਾਰਾ, ਕਾਲ ਫਾਸ ਤੇ ਤਾਹੇ ਭਾਰਾ। ਜਿਨ ਨਰ ਨਾਮ ਤਿਉਹਾਰੋ ਕਹਾ, ਧਾਰ ਦੁਸ਼ਟ ਦੋ ਤੇ ਰਹਾ। ਖੜਕੇ ਤ ਮੈਂ ਸਰਨ ਤਿਉਹਾਰੀ, ਆਪ ਹੱਦ ਲਿਹੋ ਬਾਰੀ। ਸਰਬ ਠਾਉਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਛਾ ਕਰਤਾ। ਸ੍ਰੀ ਅਸਤੁਜਾ ਭਏ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬੰਸ਼ਤ ਫਲ ਪਾਵੈ, ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ। ਸੁਣਾ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਣਾ ਮੂੜ ਚਿਤ ਲਾਏ ਚਤਰਤਾ ਆਵਈ। ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ। ਹੋ ਜੋ ਜਾ ਕੀ ਏਕ ਬਾਰ, ਚੌਪਈ ਕੋ ਕਹਾ ਚੌਪਈ। ਸੰਬਤ ਸਤਰਹ ਸੈਸ ਪਨਿਛੈ, ਅਰਧ ਸੈਸ ਪੁਨਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ ਦਾ ਬਵਾਰਾ, ਤੀ ਸਤਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਵਾਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਾਤੇ ਇੱਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ੍ਰੀ ਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ।

ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ। ਤੂੰ ਮਨ ਮੇਰੀ ਦੁਖਸਾ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੀ। ਕਹਾ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਾ ਮਨ ਵਸਿਆ, ਵਾਜੀ ਸ਼ਬਦ ਘਨੇਰੇ। ਕਹਾ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀ ਆਏ ਵਡਿਆਈਆ। ਕਹਾ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ। ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਾ, ਉਸੇ ਨਾਮ ਹਰ ਕਹਿ ਲਾਗੇ। ਕਹਾ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ। ਤੁਧ ਬਾ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਾ ਨਾਨਕ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਲਿਆ ਜਾਲਿਆ। ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਹ ਜਿਨ ਕਾ ਮੋਹ ਤੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਕਿਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ। ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰੇ ਦਹਿ ਦਿਸ। ਇੱਕ ਨਾਮ ਲਾਲ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ। ਜਿੰਨਾ ਭਾਣਾ ਭਾਵੇ, ਕਹਾ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵ ਉਹ ਸੰਤ ਪਿਆਰੇ ਹੋ, ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ। ਕਿਤ ਦੁਆਰਾ ਪਾਈਆ, ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨਿਆ ਪਾਈਆ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ। ਕਹਾ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਣੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਣੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨੈ ਕੀਤੀ ਜਨ ਠਗਵਲੀ ਪਾਈਆ। ਕੁਰਬਾਨ ਕੀਤਾ ਤਿਸਾ ਵਿਟੋ, ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਣੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ। ਇਹੋ ਕੁਟੰਬ ਤੂੰ ਜੇ ਦੇਖਦਾ, ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ। ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਆ, ਐਸਾ ਕੰਮ ਮੂਲੇ ਨਾ ਕੀਚਾ ਜੇ ਤੇ ਅੰਤ ਪਛੋਤਾਈਆ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰਾ ਨਾਲੇ। ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੀ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਣੈ ਤੇਰਾ ਆਪਣਾ ਆਪ ਤੂੰ ਜਾਣ। ਜੀਵ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਿਖਾ ਨੇ, ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ।

ਕ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਹੁ ਤਿੱਖੀ ਵਾਲਹੁ ਨਿਕੀਏ ਤੁਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਨੀ ਕਹਾ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਵੈ ਚਲਹੇ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਾ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਾ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨਾ ਨਾ ਪਾਇਆ ਕਹਾ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਵਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਥਾ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲਾਗ ਹੋ ਹਰ ਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾ ਇਹ ਸਹਿਸਾ ਇਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਤੁਮ ਸੋ ਸੁਨੇ ਨਾਹੀਂ ਫਿਰੇ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ

ਗੁਰ ਨਾਲੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਨਾ ਗੁਰਬਿਨੇ ਅਵਰ ਨਾ ਜਾਣਾ ਕੋਈ ਕਹਾ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੋਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਾ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ

ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਲਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਆਸਮਾਓ, ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜਲਾਓ, ਸਿਵ ਸਖਤਾ ਪੁ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਜਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤਾ ਸਾਰ ਨਾ ਜਾਣੀ, ਤਤਾ ਸਾਰ ਨਾ ਜਾਣੀ, ਗੁਰੂ ਬਾਝੋ ਤਤਾ ਸਾਰ ਨਾ ਜਾਣੀ, ਤਿਹੀਂ ਗੁਣੀ ਸੰਸਾਰ ਭਰਮ।

ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਜਿਵ ਲਾਗਾ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋਂ ਵਿਸਾਰੀਆ, ਮਨੋਂ ਕਿਉਂ ਵਿਸਾਰੀਆ ਇਹ ਵਡਦਾਤਾ। ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੋ ਪੋਹੇ ਨਾ ਸਕੀ, ਜਿਸਨੂੰ ਆਪਣੀ ਦਿਵ ਲਾਵੇ ਆਪਣੀ ਦਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਆ। ਕਹਾ ਨਾਨਕ ਇਹ ਵਡਦਾਤਾ ਸੋ ਕਿਉਂ ਮਨੋਂ ਵਿਸਾਰੀਆ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜਾ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ, ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲਾ। ਤਿਸ ਨੂੰ ਸਿਰ ਸੌਪੀਆ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਿ, ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਾਗ।

ਨੀ ਹਰ ਹਰ ਨਿਤ ਜਪਿਹੋ ਜੀਓ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋ ਆਵਨ ਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗਾ ਆਏ ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਿਸ ਆਏ ਕਹੈ ਨਾਨਕ ਹੋਰ ਅੰਧ ਰਸ ਸਭ ਵਿਸਰੀ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ

ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾਮ ਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਾਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਾਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਨੋ ਮੇਰੀ ਹੋ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਲੱਖ ਵਡਾਣੀ, ਤਾਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨਾ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ ਕਨਾ, ਦਸਵਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨ ਜਾਈ ਪਾਇਆ, ਕਾਹੇ ਨਾਨਕ ਹਰ ਪਿਆਰਾ ਜੀਓ, ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਹਿਲਾ, ਸਾਚਾ ਘਰ ਗਾਵ ਹੋ ਤਾ ਸੋਹਿਲਾ ਘਰ ਸਾਚਾ, ਜਿੱਥਾ ਸਦਾ ਸੱਚ ਧਿਆਵਹੇ, ਸੱਚੋ ਧਿਆਵਹੇ, ਜਾਤ ਦੁਭਾਵਹੇ, ਗੁਰਮੁਖ ਜਨਾ ਬੁਝਾਵਹੇ, ਇਹੋ ਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ।

Why?

Right.

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੇ ਆ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ, ਅਪਾਰ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲਾ ਸਚਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਔਰ ਅੰਮ੍ਰਿਤ ਵੇਲੇ ਨਾਮ ਸਿਮਰਨ ਦੀ ਦਾਤ, ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ, ਇੱਤ ਉੱਤ ਕਤਹਿ ਨ ਡੋਲਈ ਜਿਸ ਰਾਖੇ ਸਿਰਜਣ। ਮਹਾਰਾਜ ਜੀ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ, ਸ਼ੁਕਰਾਨਾ ਹੈ। ਔਰ ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਪ੍ਰਮਾਨ ਕਰਦੇ ਹਨ, ਸੋਰਠ ਮਹੱਲਾ ਪੰਜਵਾ, ਘਰ ਦੂਜਾ ਚੌਪਦੇ। ਸੋਰਠ ਰਾਗ ਹੈ ਮਹੱਲਾ ਪੰਜਵਾਂ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਔਰ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਔਰ ਚਾਰ ਪਦਿਆਂ ਵਿੱਚ ਇਹ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ।

ਅੱਜ ਦੇ ਹੁਕਮਨਾਮੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉਸ ਪਰਮਾਤਮਾ ਦੀ ਹੋਂਦ ਬਾਰੇ ਦੱਸ ਰਹੇ ਹਨ ਕਿ ਪਰਮਾਤਮਾ ਕਿਹੋ ਜਿਹਾ ਹੈ, ਔਰ ਨਾਲ ਹੀ ਮਹਾਰਾਜ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਉਹ ਪਰਮਾਤਮਾ ਦੇ ਦਰਸ਼ਨ ਕਿਵੇਂ ਹੁੰਦੇ, ਕਿਵੇਂ ਉਸ ਮਾਲਕ ਦਾ ਮਿਲਾਪ ਹੁੰਦਾ, ਕਿਹੜੀ ਉਹ ਅਵਸਥਾ ਹੈ ਜਿਹੜੀ ਇਹ ਆਤਮਾ ਪਰਮਾਤਮਾ ਵਿੱਚ ਲੀਨ ਰਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਏਕ ਪਿਤਾ, ਪਰਮਾਤਮਾ ਇੱਕ ਹੈ, ਪਿਤਾ ਹੈ, ਪਿਤਾ ਦੇ ਸਮਾਨ, ਏਕ ਸਕੇ ਹਮ ਬਾਰਕ, ਇਹ ਮੇਰੇ ਵਾਹਿਗੁਰੂ ਅਸੀਂ ਤੇਰੇ ਬੱਚੇ ਹਾਂ, ਤੇਰੇ ਬਾਲਕ ਹਾਂ, ਤੂੰ ਮੇਰਾ ਗੁਰਹਾਈ। ਗੁਰਹਾਈ ਦਾ ਅਰਥ ਹੁੰਦਾ ਹੈ ਗੁਰ ਭਾਈ, ਮੇਰਾ ਇਹ ਮੇਰੇ ਵਾਹਿਗੁਰੂ ਤੂੰ ਹੀ ਮੇਰਾ ਸਭ ਕੁਛ ਹੈ। ਸੁਣ ਮੀਤਾ ਮਹਾਰਾਜ, ਇੱਕ ਮੇਰੇ ਮਨ ਦੀ ਅਰਦਾਸ ਸੁਣ ਲਿਓ, ਇੱਕ ਮੇਰੇ ਮਨ ਦੀ ਅਰਜੋਈ ਸੁਣ ਲਿਓ, ਜੀਓ ਹਮਾਰਾ ਬਲ ਬਲ ਜਾਸੇ, ਹਰ ਦਰਸ਼ਨ ਦੇਹੋ ਦਿਖਾਈ। ਵਾਹਿਗੁਰੂ ਮਨ ਦੀ ਅਰਦਾਸ ਕਿਹੜੀ ਹੈ ਕਿ ਮੇਰਾ ਮਨ ਕਰਦਾ ਹੈ ਤੇਰੇ ਦਰਸ਼ਨ ਕਰਨ ਨੂੰ, ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦਿਓ, ਔਰ ਇਹ ਹਿਰਦਾ ਤੇਰੇ ਤੋਂ ਵਾਰ ਵਾਰ ਕੁਰਬਾਨ ਜਾਏ। ਹੁਣ ਦਰਸ਼ਨਾਂ ਦੀ ਦਾਤ ਤੋਂ ਕੀ ਭਾਵ ਹੈ? ਦਰਸ਼ਨਾਂ ਦੀ ਦਾਤ ਤੋਂ ਇਹ ਭਾਵ ਹੈ ਕਿ ਮਹਾਰਾਜ ਮਨ ਤੇਰਿਆਂ ਚਰਨਾਂ ਨਾਲ ਜੁੜ ਜਾਵੇ, ਮਨ ਦੀ ਇਕਾਗਰਤਾ ਬਣ ਜਾਵੇ, ਤੇਰਿਆਂ ਚਰਨਾਂ ਵਿੱਚ ਲੀਨ ਹੋ ਜਾਵੇ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਹਨ, ਹੇ ਮੇਰੇ ਵਾਹਿਗੁਰੂ, ਮੈਂ ਤੇਰੇ ਚਰਨਾਂ ਤੋਂ ਵਾਰ ਵਾਰ, ਤੇਰੇ ਚਰਨਾਂ ਦੀ ਧੂੜੀ ਤੋਂ ਵਾਰ ਵਾਰ ਕੁਰਬਾਨ। ਇਹੋ ਮਨ ਤੇਰਾ ਭਾਈ, ਕਿ ਮੈਂ ਆਪਣਾ ਜਿਹੜਾ ਮਨ ਹੈ ਨਾ, ਉਹ ਤੇਰੇ ਚਰਨਾਂ ਵਿੱਚ ਸਮਰਪਿਤ ਕਰ ਦੇਵਾਂ। ਵਾਹਿਗੁਰੂ ਜੀ, ਜੋ ਆਪ ਜੀ ਹੁਕਮ ਕਰੋਗੇ, ਜੋ ਆਪ ਜੀ ਉਪਦੇਸ਼ ਬਖਸ਼ਿਸ਼ ਕਰੋਗੇ, ਮੈਂ ਉਸ ਉਪਦੇਸ਼ ਨੂੰ ਸੁਣਾਂਗਾ, ਫਿਰ ਮੰਨਾਂਗਾ। ਆਗਿਆਕਾਰ ਹੋ ਜਾਏਗਾ ਮਨ।

ਮਹਾਰਾਜ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦਿਓ, ਮੈਂ ਤੇਰੇ ਚਰਨ ਮਲ ਮਲ ਕੇ ਧੋਵਾਂਗਾ। ਤੇ ਜਿਹੜਾ ਆਪਣਾ ਮਨ ਹੈ ਤੇਰਿਆਂ ਚਰਨਾਂ ਵਿੱਚ ਸਮਰਪਿਤ ਕਰ ਦੇਵਾਂਗਾ। ਜਿਹਨੂੰ ਕਹਿੰਦੇ ਨੇ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕਾਰਜ। ਜਿਹਨੇ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਦਿੱਤਾ, ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ। ਸੁਣ ਮੀਤਾ ਹਾਂ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਪਾਤਸ਼ਾਹ ਕਹਿੰਦੇ ਨੇ ਹੇ ਮੇਰੇ ਵਾਹਿਗੁਰੂ, ਤਨ ਕਰਕੇ ਵੀ ਤੇਰਿਆਂ ਚਰਨਾਂ ਵਿੱਚ ਆ ਗਿਆ ਹਾਂ, ਮਨ ਕਰਕੇ ਵੀ ਤੇਰਿਆਂ ਚਰਨਾਂ ਵਿੱਚ ਆ ਗਿਆ। ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰਕੇ ਉਪਦੇਸ਼ ਬਖਸ਼ਿਸ਼ ਕਰ ਦਿਓ। ਕਿਹੜਾ ਉਪਦੇਸ਼? ਉਹ ਸੋਝੀ ਬਖਸ਼ਿਸ਼ ਕਰ ਦਿਓ, ਉਹ ਗਿਆਨ ਬਖਸ਼ਿਸ਼ ਕਰ ਦਿਓ, ਉਹ ਭਾਵਨਾ ਬਖਸ਼ਿਸ਼ ਕਰ ਦਿਓ, ਜਿਸ ਭਾਵਨਾ ਕਰਕੇ ਇਹ ਮਨ ਤੇਰਿਆਂ ਚਰਨਾਂ ਨਾਲ ਜੁੜ ਜਾਏ।

सुन मीता जियो पिंड सब तन अर्पीजै इयों दर्शन हर जियो पाईऐ। पहलियां पंक्तियां विच पातशाह जी गुरु अर्जन देव महाराज जी ने ये जुगत समझाई है कि किमें उस मालक दे चरणा दे विच अरदास बेनती करनी है। हे मेरे वाहिगुरु, मेरा सब कुछ आप जी ही हो, दर्शना दी दात बख्शिश कर दियो, मेरा मन लोचै गुरु दर्शन ताए, बिलप करे चातर की न्याय। आखिरी पंक्तियां विच पातशाह ने यह जुगत समझा दिती है कि हे परमात्मा दे प्यारिया, मालक नू मिलना चाहुंना है, परमात्मा नू मिलना चाहुंना है, की कर, हंकार छड़ दे, माण ना कीजै। हंकार छड़ दे, जिथे हंकार हुंदा है उथे निरंकार नहीं आउंदा। माण ना कीजै, शरण भरी जै, उस मालक दी शरण दे विच आ जा, अपना आपा समर्पित कर दे, करै सो भला मनाइए। उस मालक दी रजा विच रहना सिख लै, हुक्म रजाई चलना, नानक लिखिया नाल जेडे माण छड के गुरु दी शरण दे विच आ जांदे ने ते उस मालक दी रजा विच रहंदे ने, फिर हुंदा की है, सुन मीता जियो पिंड सब तन अर्पीजै इयों दर्शन हर जियो पाईऐ। पिंड कहंदे ने इह शरीर नूं भी पिंड कहा गया। पातशाह कहंदे ने अपना सब कुछ गुरु दे चरणां विच समर्पित कर दे। जदों अपना सब कुछ गुरु दे चरणां विच समर्पित कर देवेगा इयों दर्शन हर जियो पाईऐ। पातशाह कहिंदे ने इस तरह अपना आपा गुरु दे चरणां विच समर्पित कर देवेंगा ते फिर होएगा कि फिर तैनूं गुरु दर्शनां दी दात बख्शिश कर देंगे। भाव के जदों सब कुछ समर्पित गुरु नूं कर दिता फिर की रह गया? कुछ भी नहीं रह गया। फिर तां ओह अवस्था बन गई, कबीर मेरा मुझ में किश नहीं, जो किश है सो तेरा, तेरा तुझको सौंपते क्या लागे मेरा। कबीर तू तू करता तू हुआ, मुझ में रहा न हूं, जब आपा पर का मिट गया, जत देखो तत। हंकार मर गया, निरंकार आ जाएगा। जिन्ना चिर अंदर मैं मेरी चल रही है उन्ना चिर वो परमात्मा दे चरणा नाल हिरदा नहीं जुड़ेगा। आखिरी पंक्तियों में पातशाह जी ने यही उपदेश बख्शिश किया है, अपना सब कुछ गुरु दे चरणा में समर्पित कर दे जे गुरु के दर्शन करने चाहना। जे मन दे विच गुरु के दर्शनों की भावना है तो समर्पित करना पे। जिन्हां ने अपना आपा गुरु दे चरणा विच समर्पित कर दिता, धन धन ब्रह्म ज्ञानी बाबा बुढ़ा साहिब जी 8 साल की उम्र के विच धन गुरु नानक देव महाराज जी ने घुट के हिरदे नाल लाया और 125 साल की उम्र 6 गुरु साहबाना दे चरणा विच रह के दर्शन करन दा समा, सेवा करन दा समा, ते जदों अंतिम समा आया 125 साल दी उम्र हो गई ते गुरु हरगोबिंद पातशाह महाराज जी नूं याद कर रहे ने रमदास दी धरती ते, ते गुरु हरगोबिंद पातशाह महाराज फिर पहुंचे ने 125 सालां दे विच 113 साल गुरु नानक दे घर सेवा करदे आ सफली कर लै साध संगत। ते अंतिम समय की कह रहे ने, धन गुरु हरगोबिंद पातशाह महाराज जी दे चरणा विच दोवें हथ जोड़ के ये बेनती कर रहे ने ब्रह्म ज्ञानी बाबा बुढ़ा साहिब जी महाराज
ਮੇਰੇ ਕੋਲੋਂ ਸੇਵਾ ਕਰਦਿਆਂ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰ ਦੇਣਾ। ਇਹਨੂੰ ਕਹਿੰਦੇ ਨੇ ਮਾਣ ਨਾ ਕੀਜੇ ਸ਼ਰਨ ਭਰੀ ਜੈ। ਛੇ ਗੁਰੂ ਸਹਿਬਾਨਾਂ ਦੇ ਦਰਸ਼ਨ ਕਰਨੇ, ਗੁਰਤਾ ਗੱਦੀ ਸਮੇਂ ਤਿਲਕ ਦੀ ਸੇਵਾ ਨਿਭਾਉਣੀ ਅਤੇ ਪਹਿਲੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਣੀ, ਕਿੰਨੀਆਂ ਸੇਵਾਵਾਂ, ਇੰਨੀਆਂ ਬਖਸ਼ਿਸ਼ਾਂ ਗੁਰੂ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੋਈਆਂ ਅਤੇ ਅੰਤਿਮ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੀ ਜਦੋਂ ਇਹ ਬੋਲ ਆਖੇ ਨਾ, ਮਹਾਰਾਜ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰ ਦੇਣਾ। ਗੁਰੂ ਅਰਜਨ ਦੇਵ ਮਹਾਰਾਜ ਦੇ ਹੁਕਮਨਾਮੇ ਵਿੱਚ ਕਹਿ ਰਹੇ ਨੇ, ਸੁਣ ਮੀਤਾ ਜੀਉ ਪਿੰਡ ਸਭ ਤਨ ਅਰ ਪੀਜੈ, ਇਉਂ ਦਰਸ਼ਨ ਹਰ ਜੀਉ ਪਾਈ। ਚਾਹੁੰਦਾ ਹੈ ਤੇਰੇ ਅੰਦਰ ਨਿਰੰਕਾਰ ਦੀ ਜੋਤ ਪ੍ਰਗਟ ਹੋ ਜਾਵੇ, ਆਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ। ਅਤੇ ਆਪ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅਰਥੀ ਨੂੰ ਆਪ ਮੋਢਾ ਲਾਇਆ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਿਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ, ਏਕ ਪਿਤਾ ਏਕ ਅਸਕੇ ਹੰਬਾਰਕ ਤੂੰ ਮੇਰਾ ਗੁਰਹਾਇ। ਪਾਤਸ਼ਾਹ ਰਹਿਮਤ ਕਰਨ, ਹਿਰਦੇ ਵਿੱਚ ਸਾਰਾ ਜੀਵਨ ਹੀ ਗੁਰਬਾਣੀ ਕੀਰਤਨ ਕਥਾ ਕਰਦੇ ਰਹੀਏ, ਇੱਕ ਸ਼ਬਦ ਵੀ ਹਿਰਦੇ ਵਿੱਚ ਵੱਸ ਗਿਆ, ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ। ਗੁਰੂ ਦੀਆਂ ਚਰਨਾਂ ਵਿੱਚ ਹਰ ਰੋਜ਼ ਇਸੇ ਤਰ੍ਹਾਂ ਆ ਕੇ ਤਨ ਕਰਕੇ ਔਰ ਮਨ ਕਰਕੇ ਬੈਠ ਕੇ ਹਾਜ਼ਰੀਆਂ ਭਰਦੇ ਰਹੀਏ। ਪਤਾ ਨਹੀਂ ਕਿਹੜੀ ਉਹ ਘੜੀ, ਕਿਹੜਾ ਉਹ ਪਲ, ਕਿਹੜਾ ਉਹ ਸਮਾਂ ਆਉਣਾ ਹੈ ਸਾਧ ਸੰਗਤ, ਜਿਹੜਾ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਣਾ ਹੈ, ਔਰ ਜਿਸ ਦਿਨ ਉਸ ਨਿਰੰਕਾਰ ਦੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਕੇ ਪਹੁੰਚਾਂਗੇ ਅਤੇ ਧਰਮਰਾਜ ਨੇ ਪੁੱਛਣਾ, ਹਾਂਜੀ ਦੱਸੋ ਕਿਵੇਂ ਆਏ ਹੋ, ਕੋਈ ਪੁੰਨ ਕੀਤੇ ਨੇ? ਇਹੀ ਕਹਿ ਦੇਣਾ ਕਿ ਮੈਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀਆਂ ਚਰਨਾਂ ਵਿੱਚ ਜਾ ਕੇ ਵਾਹਿਗੁਰੂ ਸਿਮਰਨ ਕਰਦਾ ਸੀ। ਕਹਿੰਦੇ ਨੇ ਉੱਥੇ ਫਿਰ ਧਰਮਰਾਜ ਵੀ ਚੁੱਪ ਕਰ ਜਾਏਗਾ ਕਿ ਨਹੀਂ, ਇਹ ਹਿਰਦਾ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀਆਂ ਚਰਨਾਂ ਵਿੱਚ ਜਾ ਕੇ ਬਹਿੰਦਾ ਸੀ, ਸਿਮਰਨ ਕਰਦਾ ਸੀ, ਇਹਨੂੰ ਉਸ ਮਾਲਕ ਦੀਆਂ ਚਰਨਾਂ ਦੇ ਵਿੱਚ ਹੀ ਲੀਨ ਕਰ ਦੇਣਾ, ਇਹਨੂੰ ਮੁਕਤੀ ਦਾ ਦੁਆਰਾ ਬਖਸ਼ਿਸ਼ ਕਰ ਦੇਣਾ। ਪਾਤਸ਼ਾਹ ਰਹਿਮਤ ਕਰਨ, ਇਹ ਅਰਦਾਸ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵੱਡੀ ਵੱਡੀ ਪੁੱਜ ਸੁਭਾਅ ਵੱਡੀ ਵੱਡੀ ਜਾ ਪੁੱਛਣ ਦਾ ਵੱਡੀ ਵੱਡੀ ਜਾ ਪਿਆ ਨਾਨਕ ਕਾਰਨ ਕਿਸਨੀ ਜਾਏ ਕੀਤਾ ਕਰਨਾ ਸਰੂਰ ਜਾਏ ਮਹਲਾ ਦੂਜਾ
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ

ਹੋਮੇ ਵਿੱਚ ਜੰਮਿਆ, ਹੋਮੇ ਵਿੱਚ ਮੋਆ, ਹੋਮੇ ਵਿੱਚ ਦਿੱਤਾ, ਹੋਮੇ ਵਿੱਚ ਲਿਆ, ਹੋਮੇ ਵਿੱਚ ਖੱਟਿਆ, ਹੋਮੇ ਵਿੱਚ ਗਿਆ, ਹੋਮੇ ਵਿੱਚ ਸੱਚਿਆਰ ਕੁੜਿਆਰ, ਹੋਮੇ ਵਿੱਚ ਪਾਪ ਪੁੰਨ ਵਿਚਾਰ, ਹੋਮੇ ਵਿੱਚ ਨਰਕ ਸੁਰਗ ਉਤਾਰ, ਹੋਮੇ ਵਿੱਚ ਹੱਸੈ, ਹੋਮੇ ਵਿੱਚ ਰੋਵੈ।

ਭਵਿਆ ਤੇ ਤੁਲਵਿਆ ਭੇਖ ਕੀਆ ਦੇਹੀ ਦੁਖਦੀਆ ਸਹ ਬੀਜੀਆ ਆਪਣਾ ਕੀਆ ਅੰਨ ਕਾਇਆ ਸਤਿਗੁਰ ਭੈ ਮੋਨੂੰ ਗੁਤਕ ਜਗ ਗਰਬਨ ਸੂਤਾ ਪੱਗ ਪਤਾਣਾ ਆਪਣਾ ਕੀਆ ਕੁਮਾਣ ਅਲ ਮਲਕਾਈ ਸ੍ਰੀ ਸ਼ਾਹੀ ਪਾਈ ਮੂਰ ਕਹਿੰਦੇ ਪਤ ਗਵਾਏ ਬਿਨ ਨਾਗ ਥਾਏ ਨਾ ਪਾਏ ਰਹੇ ਬਾਣੀ ਮੜੀ ਮਸਾਣੀ ਅੰਦਰ ਰਾਣੀ ਬਿਪਤਾਣੀ ਸਤਿਗੁਰ ਭੇਟੇ ਸੁਸ ਪਾਏ ਹਰ ਕਾ ਨਾਮ ਅਨੁਸਾਰ ਨਾਨਕ ਨਦਰ ਕਰੇ ਸੁਪਾਏ ਆਸ

ਕਰਦਾ ਵੀ ਸਚਨਾ ਪਰ ਜਾਣ ਜਿਸ ਸਤੀ ਲੇ ਦਇਆ ਜਾਣੇ ਜੀ ਗੁਣਦਾਨ ਕਰੇ ਸਤਿ ਤਾਂ ਪਰ ਜਾਣੇ ਜਾਤ ਨੂੰ ਤੀਰਥ ਕਰੇ ਨਿਵਾਸ ਗੁਰੂ ਨੂੰ ਪੁੱਛ ਕੇ ਬੇਰੇ ਕਰੇ ਨਿਵਾਸ ਸਭ ਨਾ

ਤਿੰਨੇ ਖਸਮ ਧਿਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ ਇੱਕ ਨਾਨੋ ਤੂੰ ਮਿਲ ਲਹਿ ਇੱਕ ਆਪੋ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ।

0: ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਵਿਚਾਰੀਐ ਐਸੀ ਕਲਾ ਨਾ ਖੇਡੀਐ ਜਿ ਦਰਗੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਗੈ ਵਿਚਾਰੀਐ ਮੋਹ ਚੱਲੈ ਸੋ ਅੱਗੇ ਮਾਰੀਐ ਮੋਹ ਚੱਲੈ ਸੋ ਅੱਗੇ ਮਾਰੀਐ
1: ਆਸਾ ਮੱਲਾ ਚੌਥਾ।

ਸਾਂਕ ਸਤੁੰਬਰ ਸਵਾਮੀ ਸਤਮਾ ਸੇ ਸਾਜਰੇ ਸਭ ਕੁਛ ਸਮਾਵੇ ਰਿਓ ਕਿਰਿਆ ਭਰਪੂਰ ਆਉ ਨਾਮ ਦੇਵਾ ਮਸੂਰ ਨਾਇਲ ਪ੍ਰਸ ਜੈ ਨਾਲ ਮੁਖੰਤਰ ਪਾਇ ਜਿਵੇਂ ਜੋਰ ਸ਼ਲੀ ਚੰਦਰਾ ਵੇ।

0: ਤਗਨਾਂਦਰੀ ਤਗਨਾ ਨਾਰੀ ਭਰ ਕੇ ਦੁੱਖ ਪਵਿੰਦ ਦਾੜੀ ਤਗਨ ਪੇਰੀ ਤਗਨਾ ਕੀ ਤਗਨਾ ਜੀਵ ਜਗਨ ਕਿਵੇਂ ਤੱਗਾ ਆਪੇ ਬੱਤੀ ਬਿਰਧਾਗੇ ਵਰਕ ਤੇ ਲੈ ਭਾਰਤ ਦੇ ਵਿਆਹ ਹੋ ਕਰਕਾਗਲ ਦੱਸੇ ਰਾ ਉਸ ਨੂੰ ਇੱਕ ਲੋਕਾਂ ਮੇ ਡਾਣ ਮਨ ਅੰਧਾ ਹਉ ਸਜਾਣ ਪੌੜੀ
1: ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੈ ਸੋ

ਹੋਇਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਸੁਰੀ ਜਗਤ ਸਾਹਿਬ ਨੀਰ ਵਸਤਰ ਪੈਰ ਵੀ ਪ੍ਰਮਾਣ ਮਿਲੇ ਤਾਨੇ ਪੂਜੇ ਪ੍ਰਾਣ ਆਪਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਬੈਠੇ ਕੁੜਿਆ ਮਤ ਭੇਟੇ ਵੀ ਮਤ ਭੇਟੇ।

0: ਜੰਮੇ ਰਾਜਾਨ ਭੰਡੇ ਪੰਡੂ ਪੰਜੇ ਭੰਡੇ ਪਏ ਨਾ ਕੋਈ ਨਾਨ ਭੰਡੇ ਬਾਰਾ ਕੋ ਸੱਚਾ ਸੋਈ ਜਿੱਤ ਮੁਕਸ ਦੱਸ ਲੱਖ ਗਏ ਭਾਗਾਂ ਰਤੀ ਚਾਰ ਨਾਨਕ ਤੇ ਪੁੱਜਲੇ ਸੱਚੇ ਦਰਬਾਰ ਪੌੜੀ
1: ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੈ ਧਾਏ। ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ।

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੇਖ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ,

ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ।

ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ

ਵਿਚਾਰ ਸ਼ਬਦ ਚੌਂਕੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ, ਅੱਗੇ ਤੋਂ ਸੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਉੱਦਮ ਬਖਸ਼ਿਸ਼ ਕਰਨਾ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾ ਮਈਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀ ਪ੍ਰਸਾਦ। ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇਦਾ ਰਹੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਪਿਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਸਤਿਗੁਰੂ ਜੀ ਆਪ ਆਪਣੇ ਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

0: ਕੇ ਸਿਮਰਨ ਗਰਭ ਨ ਬਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ,
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ,
0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਨੰਦਿਨ ਜਾਗੈ,
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ,
1: ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ।

0: ਮਨੁਹਾ ਨਾਮ ਤੇਰਾ ਸੰਗ ਸਹਾਈ।
1: ਜਿਹ ਮਾ ਭਿਆਨ ਦੁਖ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਚਲੈ।
0: ਜਹ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ।
1: ਅਨੇਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਹਰੈ।
0: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ।
1: ਸਗਲ ਸ੍ਰਿਸ਼ਟ ਕੋ

0: ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ।
1: ਨੌ ਖੰਡ ਪ੍ਰਿਥਵੀ ਪ੍ਰੈ ਚਿਰ ਜੀਵੈ, ਮਹਾ ਉਦਾਸ ਤਪੀ ਸਰ ਥੀਵੈ।
0: ਅਗਨ ਮਾਹੇ ਹੋਵਤ ਪ੍ਰਾਣ, ਕਨਿਕ ਅਸਵਰ ਹੈ ਭੂਮ ਦਾਨ।
1: ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ।
0: ਨਿਮਕ ਨਿਮਕ ਕਰ ਸੀ ਕਟਾਵੈ, ਤੋ ਪੀ ਹੁਮੈ ਮੈਲ ਨਾ ਜਾਵੈ।
1: ਹਰ ਕੈ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ।
0: ਮਨ ਕਾਮਨਾ ਤੀਰ ਦੇ ਛੁਟੈ, ਗਰ ਗੁਮਾਨ ਨਾ ਮਨ ਤੇ ਹੁਟੈ।
1: ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ।
0: ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ।

0: ਨਾਨਕ ਬੋਲੇ ਸਹਿ ਸੁਭਾਈ।
1: ਚਾਰ ਪਦਾਰਥ ਜੇ ਕੋ ਮੰਗੈ ਸਾ ਜਿਨ੍ਹਾਂ ਕੀ ਸੇਵਾ ਲਾਗੈ।
0: ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ।
1: ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੁਮੈ ਸ਼ੋਰੈ।
0: ਜੇ ਕੋ ਜਨਮ ਮਰਨ ਤੇ ਡਰੈ ਸਾ ਜਿਨ੍ਹਾਂ ਕੀ ਸਰਨੀ ਪਰੈ।
1: ਜਿਸ ਜਨ ਕੋ ਪ੍ਰਭ ਦਰਸ

0: ਪਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ
1: ਆਪਣੀ ਗਤਮਿਤ ਜਾਨੋ ਆਪੇ ਆਪਨ ਸੰਗਾ ਪ੍ਰਭ ਰਾਤੇ
0: ਉਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਸੇਸ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਾਸੁਨ ਰਸਨ ਵਖਾਨੀ।

0: ਤੇ ਕੌਣ ਤਿਸ਼ਤਾਨੀ।
1: ਜਿਨ ਤੂੰ ਸਾਥ ਸਵਾਰ ਸਿੰਗਾਰਿਆ, ਜਰ ਜਿਨੇ ਉਭਾਰਿਆ।
0: ਹਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਸੋ ਭੋਜਨ ਸੁਖ ਸੂਦ।
1: ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ।
0: ਜੋ ਨਿਰਗੁਣ ਗੁਣ ਕਛੂ ਨ ਬੂਝੇ, ਬਖਸ਼ ਲਿਓ ਤਹੁ ਨਾਨਕ ਸੀਜੇ।
1: ਜੈ ਪ੍ਰਸਾਦ ਧਰੂ ਪ੍ਰਸੁਖ ਬਸੈ, ਸੁਤ ਪ੍ਰਾਤ ਮੀਤ ਬਨਤਾ ਸੰਗਹ ਸੈ।
0: ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਮੁੱਲਾ।
1: ਜੈ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਥ ਵਸਾ।
0: ਜਿਨੇ ਹੱਥ ਪਾਵ ਕਰਨ ਨਿਤ ਰਸਨਾ, ਤਿਥੇ ਤਿਆਗ ਅਵਰ ਖੰਗ ਰਚਨਾ।
1: ਐਸੇ ਦੋਖ ਮੂੜਨ ਦਿਆਤੇ, ਨਾਨਕ ਕਾਢ ਲਿਓ ਪ੍ਰਭਾਤੇ।
0: ਆਦੰਤ ਜੋ ਰਾਖਣ ਹਾਰ, ਤਿਸ ਪ੍ਰੀਤ ਨਾ ਕਰੇ।

0: ਸ਼ਬਦ ਪ੍ਰੀਤ ਭਸਮ ਸੰਗ ਹੋਏ।
1: ਅੰਧ ਕੂਪ ਮਹਿ ਪਤ ਦਿਕਰਾਲ, ਨਾਨਕ ਕਾੜ ਲਿਹੋ ਪ੍ਰਭ ਦਿਆਲ।
0: ਮੂਲ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ।
1: ਬਾਹਰ ਭੇਕ ਅੰਤਰ ਮਦ ਮਾਇਆ, ਛਪਸ ਨਾਇ ਕਛ ਕਰੇ ਛਪਾਇਆ।
0: ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਵਾਨ।
1: ਅੰਤਰ ਅਗਨ ਬਾਰ ਤਨ ਸੁਹਾ, ਗਲ ਪਾਥਰ ਕੈਸੇ ਤਰੇ ਅਥਾਹ।
0: ਜਾਂ ਕੇ ਅੰਤਰ ਬਸੇ ਪ੍ਰਭ।

0: ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨ ਪਹੁੰਚੈ ਮਨ ਸਾਹ ਸਾ ਸਿਮਰੋ ਪ੍ਰਭੂ ਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ
1: ਜੇ ਪ੍ਰਸਾਦ ਆਭੂਖਨ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ
0: ਜੇ ਪ੍ਰਸਾਦ ਅਸਭ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠ ਸਤ ਸੇ ਧਿਆਈ
1: ਤਿਸੇ ਧਿਆਏ ਜੋ ਏਕ ਲਖੇ ਇਹਾਂ ਉਹਾਂ ਨਾਨਕ ਤੇਰੀ ਰਖੈ
0: ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ

0: ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ
1: ਜੇ ਪ੍ਰਸਾਦ ਸੁਨ ਹੈ ਕਰਨ ਨਾਦ ਜੇ ਪ੍ਰਸਾਦ ਭੇਖੇ ਬਿਸਮਾਦ
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ
1: ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲਹਿ
0: ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ

0: ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ
0: ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ।